0: हर समय तुहाडे संग तुहाडा अपना एहे रेडियो सुरसंगम।
1: ओहो, आज फेर नहीं लोड मिलिया।
2: की होया?
1: बस पूछना, इंश्योरेंस कंफर्मेशन नहीं आई टाइम पे, ते हुन फेर एक दिन वेट करनी पैनी है, ते बच्चियां नु फेर नहीं मिल होना दो दिन।
2: ओहो, रह गए ना फेर पिछे। मैं सुनिया है सोनिक इंश्योरेंस दे मानस पहुजा अते रमन वड़ैच ते उना दी टीम इंश्योरेंस कंफर्मेशन बहुत जल्दी प्रोवाइड करवा दिंदी है, ते ओ ता पोर्टल भी सेट कर दिंदे ने ताकि तुसी आप ही कंफर्मेशन दे सको, बशर्ते तुहाडी इंश्योरेंस एक्टिव है। तुसी आज ही उना नु फोन करो ते जल्दी तो जल्दी गल करके कोई हल लब्भो, ताकि अगली बारी तुसी कार टाइम ते आ सको ते बच्चा नाल टाइम भी स्पेंड कर सको। फोन नंबर है मानस पहुजा 5878321208 या रमन वड़ैच 7807530001। सोनिक इंश्योरेंस।
3: मर्सिडीज कार खरीदना चाहते हो? हुण कैनेडा दे विच तुहाडे सुपने सच होण दा समा आ गया।
4: कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े। मर्सिडीज बेंज कंट्री हिल पहुंचो ते सिद्धी गलबात करो गौरव शर्मा दे नाल। पंजाबी, हिंदी, उर्दू या फिर अंग्रेजी दे विच गलबात करो, गौरव शर्मा तुहानू देणगे वधिया सलाह ते वधिया डील्स। मर्सिडीज बेंज कंट्री हिल्स 70 दे करीब कारां दी डिस्प्ले वाला वड्डा शोरूम। सब दा माण, सब दी चाहत, अपनी सुपनमई कार खरीदन लई गौरव शर्मा नू शोरूम च जाके मिलो या फिर फोन कर लो 4039036757।
3: मर्सिडीज बेंज कंट्री हिल्स।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਹਾਂ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਹਾਂ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: कैनेडा विच रहंदिया इंश्योरेंस दी बहुत अहमियत है। किसी भी तरह दी इंश्योरेंस लई पंजाब इंश्योरेंस दे रीजनल मैनेजर हरपिंदर सिद्धू नाल आज ही संपर्क करो। सुपर वीजा, लाइफ इंश्योरेंस, मॉर्गेज इंश्योरेंस, RESP दिया वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू। ए इंश्योरेंस लई नामवर कंपनियां नाल काम करदे हन। होर जानकारी लई पंजाब इंश्योरेंस दे हरपिंदर सिद्धू नाल 403-404-3500 ते संपर्क करो।
4: अपने घर दा दूजा नाम आ सुकून ते कैनेडा च घर खरीदना एक वड्डी चुनौती।
5: घर खरीदण तो पहला इत्मीनान नाल किसी प्रोफेशनल दी सलाह जरूर लाओ।
4: वधिया घर खरीदना, पैसे बचाने ने, सिरदर्दी तो भी बचना ते याद कर लो एक नाम मनदीप सिंह गिल।
5: सिर्फ घर खरीदण ले ही नहीं बल्कि वेचना भी होवे ता बिल्कुल सही सलाह देणगे मनदीप सिंह गिल।
4: घर खरीदण ते वेचण लई मैक्सवेल सेंट्रल दे नाल काम करदे मनदीप सिंह गिल देणगे वधिया सलाह ते प्रोफेशनल सर्विस।
5: भरोसेयोग ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲੋ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
2: ਕੈਲਗਰੀ ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ। ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876176 4996। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ

0: ਰੇਡੀਓ ਸਰਸੰਗਮ 94.7 ਐਫਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਵੀਰਵਾਰ ਸਤੰਬਰ ਮਹੀਨੇ ਦੀ 3 ਤਰੀਕ ਸੰਨ 2026 ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਅਤੇ ਆਪ ਜੀ ਦਾ ਸਾਥ ਰਹੇਗਾ। 5 ਵਜੇ ਸਵਲੀਨ ਕੌਰ ਜੱਸੜ ਪ੍ਰੋਗਰਾਮ ਪੇਸ਼ ਕਰਨਗੇ, 8 ਵਜੇ ਕੁਲਵਿੰਦਰ ਕੂਕੀ ਪ੍ਰੋਗਰਾਮ ਪੇਸ਼ ਕਰਨਗੇ, 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਹੁੰਦਾ। ਅੱਜ ਕਿਸੇ ਕਾਰਨ ਵਾਸ਼ ਉਹ ਪ੍ਰੋਗਰਾਮ ਨਹੀਂ ਪੇਸ਼ ਕਰ ਰਹੇ, ਇਸ ਵਾਸਤੇ ਅਸੀਂ ਮੁਆਫ਼ੀ ਚਾਹੁੰਦੇ ਹਾਂ। 1-2 ਦਿਨਾਂ ਦੇ ਵਿੱਚ ਉਹ ਫਿਰ ਹਾਜ਼ਰ ਹੋ ਜਾਣਗੇ। ਇਸ ਤੋਂ ਪਹਿਲਾਂ ਕਿ ਪ੍ਰੋਗਰਾਮ ਵਿੱਚ ਖਬਰਾਂ ਦੀ ਸਾਂਝ ਪਾਈ ਜਾਵੇ, ਸਭ ਤੋਂ ਪਹਿਲਾਂ ਜਿਹੜਾ ਮੌਸਮ ਦੀ ਗੱਲ ਕਰ ਲੈਂਦੇ ਹਾਂ। ਕੈਲਗਰੀ ਦੇ ਅੱਜ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਬਾਰਿਸ਼ ਵੀ ਹੋਈ ਹੈ, ਇਸ ਵਕਤ 14 ਡਿਗਰੀ ਸੈਲਸੀਅਸ, ਥੋੜ੍ਹਾ ਜਿਹਾ ਠੰਡਾ ਮੌਸਮ ਹੈ। ਜੇ ਅਸੀਂ ਗੱਲ ਕਰੀਏ ਰਾਤ ਨੂੰ ਤਾਂ 6 ਡਿਗਰੀ, ਕੱਲ੍ਹ ਨੂੰ 19 ਡਿਗਰੀ ਅਤੇ 8 ਡਿਗਰੀ, ਉਸ ਤੋਂ ਅਗਲੇ ਦਿਨ 16 ਅਤੇ 10, ਫਿਰ ਅਗਲੇ ਦਿਨ 16 ਅਤੇ 8। ਇਹ ਬਾਰਿਸ਼ ਵਾਲਾ ਮਾਹੌਲ ਅਗਲੇ 2-3 ਦਿਨ, 4 ਦਿਨ, ਸੋਮਵਾਰ ਤੱਕ, ਬਲਕਿ ਵੀਕਐਂਡ ਵੀ ਵਿੱਚ ਬਣਿਆ ਰਹੇਗਾ, ਅਜਿਹਾ ਅਨੁਮਾਨ ਹੈ ਜੀ। ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਇੱਕ ਦਿਨ ਕਿ ਤੁਸੀਂ ਰੂਰਲ ਖੇਤਰ ਵੱਲੋਂ, ਪੇਂਡੂ ਖੇਤਰ ਵੱਲੋਂ ਨਿਕਲੋ ਥੋੜ੍ਹਾ ਜਿਹਾ ਸ਼ਹਿਰ ਤੋਂ ਬਾਹਰ, ਅਤੇ ਫਸਲਾਂ ਦੀ ਕਟਾਈ ਬੜੀ ਜ਼ੋਰਦਾਰ ਚੱਲ ਰਹੀ ਹੈ ਅਤੇ ਇਹ ਮੌਸਮ ਦੀ ਖਰਾਬੀ ਕੰਮ ਦੇ ਵਿੱਚ ਵਿਘਨ ਪਾ ਸਕਦੀ ਹੈ। ਵੈਸੇ ਇਹ ਜਿਹੜੀ ਫਸਲਾਂ ਦੀ ਕਟਾਈ ਹੁੰਦੀ ਹੈ, ਕਣਕ, ਕੈਨੋਲਾ ਜਾਂ ਮੱਕੀ ਜਾਂ ਕੋਈ ਹੋਰ ਮਟਰ ਵਗੈਰਾ, ਇਹ ਬਹੁਤ ਛੇਤੀ ਇਹਨਾਂ ਦੀ ਜਿਹੜੀ ਹਾਰਵੈਸਟਿੰਗ ਆ ਉਹ ਕਰ ਲਈ ਜਾਂਦੀ ਹੈ। ਸੋ ਕੰਮ ਚੱਲ ਰਿਹਾ ਜੀ ਅਜੇ। ਸੋ ਸਤੰਬਰ ਮਹੀਨੇ ਦੀ ਸ਼ੁਰੂਆਤ ਹੈ ਅਤੇ ਮੌਸਮ ਹੌਲੀ ਹੌਲੀ ਬਦਲਣਾ ਸ਼ੁਰੂ ਹੋ ਗਿਆ। ਸਿੰਗਲ ਡਿਜਿਟ ਦੇ ਵਿੱਚ ਦਿਨ ਦਾ ਮੌਸਮ ਅਜੇ ਤੱਕ ਨਹੀਂ ਆਇਆ, ਲੇਕਿਨ ਤੁਸੀਂ ਜਰਾ ਸਿਹਤ ਦਾ ਖਿਆਲ ਰੱਖਣਾ ਜੀ ਕਿ ਅਗਰ ਉਹ ਘਰੋਂ ਬਾਹਰ ਨਿਕਲਦੇ ਹੋ ਤਾਂ ਬਿਲਕੁਲ ਗਰਮੀਆਂ ਵਾਲੇ ਮਾਹੌਲ ਵਾਂਗ ਨਿਕਲਣ ਤੋਂ ਬਚੋ। ਇਹ ਮੌਸਮ ਦੇ ਹਵਾਲੇ ਨਾਲ ਅਤੇ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ ਅਸੀਂ ਖਬਰ ਦਾ ਵਿਸਥਾਰ ਆਪ ਜੀ ਨਾਲ ਸਾਂਝਾ ਕਰਾਂਗੇ, ਜਿਸ ਵਿੱਚ ਟੋਰੋਂਟੋ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਭਾਰੀ ਬਾਰਿਸ਼ ਅਤੇ ਤੂਫਾਨ ਨੇ ਨੁਕਸਾਨ ਕੀਤਾ ਹੈ ਜੀ। ਔਰ ਕਹਿੰਦੇ ਪਾਵਰਫੁੱਲ ਜਿਹੜਾ ਸਟੋਰਮ ਹੈ, ਇਹ ਇਤਿਹਾਸਿਕ ਸਟੋਰਮ ਇਸਨੂੰ ਕਿਹਾ ਗਿਆ ਹੈ ਕਿ ਕਿੰਨਾ ਸਟਰੋਂਗ ਸੀ ਅਤੇ ਕੀ ਕੁਝ ਹੋਇਆ ਇਹਦੇ ਨਾਲ, ਇਹਦੇ ਬਾਰੇ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਜੀ, ਕੈਨੇਡਾ ਦਾ ਵਪਾਰਕ ਇਸ ਵੇਲੇ ਜੋ ਧਿਆਨ ਹੈ ਸਾਰਾ, ਉਹ ਅਮਰੀਕਾ ਤੋਂ ਹੌਲੀ ਹੌਲੀ ਹੋਰਨਾਂ ਪਾਸਿਆਂ ਵੱਲ ਨੂੰ ਵੀ ਖਿਸਕਣ ਲੱਗਾ ਹੈ। ਟਰੇਡ ਸਰਪਲਸ ਅਜੇ ਵੀ ਹੈ ਕੈਨੇਡਾ ਦੇ ਹੱਥ ਵਿੱਚ, ਭਾਵ ਕਿ ਜਿੰਨਾ ਸਮਾਨ ਇਹ ਖਰੀਦ ਰਹੇ ਨੇ ਉਸ ਤੋਂ ਜ਼ਿਆਦਾ ਬਾਹਰ ਵੇਚ ਰਹੇ ਨੇ। ਅਮਰੀਕਾ ਨਾਲ ਭਾਵੇਂ ਘਟਿਆ ਹੋਵੇ ਪਰ ਹੋਰਨਾਂ ਮੁਲਕਾਂ ਨਾਲ ਵਧਿਆ, ਪਰ ਜੁਲਾਈ ਦੇ ਅੰਕੜੇ ਥੋੜ੍ਹੇ ਜਿਹੇ ਨਿਰਾਸ਼ਾਜਨਕ ਨੇ, ਉਹਦੇ ਬਾਰੇ ਚਰਚਾ ਕਰਾਂਗੇ। ਕੈਨੇਡਾ ਵਾਲੇ ਧਿਆਨ ਕਰਨ ਲੱਗੇ ਨੇ ਕਿ ਆਪਣੇ ਮੁਲਕ ਦੇ ਵਿੱਚ ਵੀ ਉਦਯੋਗ ਖੜ੍ਹੇ ਕੀਤੇ ਜਾਣ, ਜਿਹਨਾਂ ਨਾਲ ਕੈਨੇਡਾ ਦੇ ਵਿੱਚ ਪ੍ਰੋਡਕਸ਼ਨ ਹੋਵੇ, ਕੈਨੇਡੀਅਨਾਂ ਨੂੰ ਰੁਜ਼ਗਾਰ ਮਿਲਣ ਅਤੇ ਆਰਥਿਕ ਤਰੱਕੀ 'ਚ ਹਿੱਸਾ ਪਵੇ। ਮਾਰਕ ਕਾਰਨੀ ਇਸ ਮਾਮਲੇ ਦੇ ਵਿੱਚ ਕਾਫ਼ੀ ਤੇਜ਼ੀ ਨਾਲ ਕਦਮ ਪੁੱਟ ਰਹੇ ਨੇ ਅਤੇ ਇਸ ਵੇਲੇ ਓਨਟੇਰੀਓ ਦੇ ਇਲਾਕੇ ਦੇ ਵਿੱਚ ਉਹਨਾਂ ਨੇ ਵਾਇਆ ਰੇਲ ਕਾਰਜ਼ ਪੈਸੇਂਜਰ ਰੇਲ ਗੱਡੀਆਂ ਜਿਹੜੀਆਂ ਨੇ ਉਹਨਾਂ ਦੀ ਪ੍ਰੋਡਕਸ਼ਨ ਲਈ ਵੱਡੀ ਰਕਮ ਖਰਚਣ ਦਾ ਐਲਾਨ ਕੀਤਾ ਅਤੇ ਬਹੁਤ ਸਾਲਾਂ ਬਾਅਦ ਇਹ ਦੁਬਾਰਾ ਕੈਨੇਡਾ ਦੇ ਵਿੱਚ ਪ੍ਰੋਡਕਸ਼ਨ ਹੋਵੇਗੀ, ਜੋ ਕਿ ਰੁਕ ਗਈ ਸੀ, ਕਿਸੇ ਸਮੇਂ ਨਹੀਂ ਸੀ ਹੋ ਰਹੀ। ਇਸ ਤੋਂ ਇਲਾਵਾ ਹੋਰ ਖਬਰਾਂ ਦੇ ਵਿੱਚ, ਬੈਂਕ ਆਫ ਕੈਨੇਡਾ ਨੇ $20 ਦਾ ਨਵਾਂ ਵਰਟੀਕਲ ਬਿੱਲ, ਨੋਟ ਵਰਟੀਕਲ ਭਾਵ ਜਦੋਂ ਅਸੀਂ ਨੋਟ ਫੜ ਕੇ ਦੇਖਦੇ ਹਾਂ ਤਾਂ ਉਸਨੂੰ ਲੈਂਡਸਕੇਪ ਮੋਡ ਦੇ ਵਿੱਚ ਅਸੀਂ ਹੱਥ ਦੇ ਵਿੱਚ ਫੜਦੇ ਹਾਂ ਅਤੇ ਹੁਣ ਜਦੋਂ ਅਸੀਂ ਇਹ ਨੋਟ ਦੇਖਾਂਗੇ ਉਸ 'ਤੇ ਜੋ ਲਿਖਤ ਹੋਵੇਗੀ ਜਾਂ ਫੋਟੋ ਕਿੰਗ ਚਾਰਲਸ ਦੀ ਹੋਵੇਗੀ, ਉਹ ਲੰਬੇ ਰੁਕ ਨੂੰ ਜੇ ਅਸੀਂ ਇਸ ਤਰ੍ਹਾਂ ਕਹਿਣਾ ਹੋਵੇ ਕਿ ਵਰਟੀਕਲ, ਉਹ ਨੋਟ ਜਿਹੜਾ ਹੈ $20 ਦਾ ਨਵਾਂ ਉਹ ਲਾਂਚ ਕੀਤਾ ਗਿਆ ਬੈਂਕ ਆਫ ਕੈਨੇਡਾ ਵੱਲੋਂ। ਹੋਰ ਖਬਰਾਂ ਵਿੱਚ, ਇੱਕ ਨਵੇਂ ਸਰਵੇਖਣ ਦੇ ਵਿੱਚ, ਪੋਲਿੰਗ ਦੇ ਵਿੱਚ ਕੈਨੇਡੀਅਨਾਂ ਨੇ ਇਹ ਸੰਕੇਤ ਦਿੱਤੇ ਨੇ ਕਿ ਵਿਨੀਪੈਗ ਕੈਨੇਡਾ ਦਾ ਲੀਸਟ ਸੇਫ ਸਿਟੀ ਹੈ, ਮੋਸਟ ਅਨਸੇਫ ਕਹਿ ਲਓ ਜਾਂ ਲੀਸਟ ਸੇਫ ਕਹਿ ਲਓ, ਅਤੇ ਓਟਵਾ ਸੇਫੈਸਟ ਹੈ। ਇਹ ਕੀ ਖਬਰ ਹੈ, ਕੀ ਰਿਪੋਰਟ ਹੈ, ਇਹਦੇ ਬਾਰੇ ਚਰਚਾ ਕਰਾਂਗੇ। ਹੋਰ ਖਬਰਾਂ ਦੇ ਵਿੱਚ ਕੁਛ ਸਾਡੇ ਆਪਣੇ ਸੂਬੇ ਦੀਆਂ ਅਤੇ ਹੋਰ ਖਬਰਾਂ ਹੈਗੀਆਂ ਨੇ, ਜਿਨ੍ਹਾਂ ਵਿੱਚ ਸੋਲਰ ਪੈਨਲ ਰੀਸਾਈਕਲ ਕਰਨ ਲਈ $15 ਦੀ ਫੀਸ ਹੁਣ ਦੇਣੀ ਪਵੇਗੀ, ਇੱਕ ਸੋਲਰ ਪੈਨਲ ਦੀ, ਅਤੇ ਇਹਦਾ ਕੀ ਅਰਥ ਹੈ। ਹੋਰ ਬਹੁਤ ਸਾਰੀਆਂ ਖਬਰਾਂ ਨੇ, ਸਮਾਂ ਹੋਇਆ ਅਤੇ ਉਹਨਾਂ 'ਤੇ ਵੀ ਝਾਤ ਪਾਵਾਂਗੇ, ਕਿਉਂਕਿ ਜਿਵੇਂ ਮੈਂ ਦੱਸਿਆ ਕਿ ਪ੍ਰੋਗਰਾਮ ਦੇ ਵਿੱਚ ਅੱਜ 9 ਵਜੇ ਜਤਿੰਦਰ ਪੰਨੂ ਜੀ ਹਾਜ਼ਰ ਨਹੀਂ ਹੋਣਗੇ, ਉਹਨਾਂ ਦੀ ਜਗ੍ਹਾ 'ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਰ ਸਮਾਂ ਹੋਇਆ ਤਾਂ ਕੋਈ ਨਾ ਕੋਈ ਪੰਜਾਬ ਜਾਂ ਆਸ ਪਾਸ ਦੀ ਖਬਰ ਵੀ ਅੱਜ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਕਰ ਲਈ ਜਾਵੇ। ਇਸ ਪ੍ਰੋਗਰਾਮ ਦੇ ਸਪਾਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਅਗਰ ਤੁਸੀਂ ਟਰੱਕ ਓਨਰ ਆਪਰੇਟਰ ਹੋ, ਟਰੱਕਾਂ ਦੀ ਕੰਪਨੀ ਹੈ ਤਾਂ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਹਨ। ਮਾਨਸ ਪਹੁਜਾ ਉਹਨਾਂ ਦਾ ਫੋਨ ਨੰਬਰ ਹੈ 587-832-1208 5878-32-1208 ਸੋਨਿਕ ਇੰਸ਼ੋਰੈਂਸ। ਵਾਈ ਵਾਈ ਸੀ ਹੋਮ ਕੇਅਰ, ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ ਵਾਈ ਵਾਈ ਸੀ ਹੋਮ ਕੇਅਰ ਦੇ ਵੀਰਪਾਲ ਕੌਰ ਹੋਰਾਂ ਨਾਲ ਸੰਪਰਕ ਕਰ ਲਓ। ਇਹਨਾਂ ਦੀ ਕੰਪਨੀ ਵਾਈ ਵਾਈ ਸੀ ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਅਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ। ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਨੂੰ 825-760-0983 'ਤੇ ਕਾਲ ਕਰ ਲਓ 8257600983। ਓ ਐੱਸ ਐੱਸ ਸਮਾਈਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰੇਜ ਏਰੀਆ ਵਿੱਚ ਖੁੱਲ੍ਹ ਗਿਆ ਹੈ ਓ ਐੱਸ ਐੱਸ ਸਮਾਈਲ ਮੈਡੀਕਲ। ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ, ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ, ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ। ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ ਹੈ, ਤੁਸੀਂ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ 587-600-97 5876174696 ਓ ਐੱਸ ਐੱਸ ਸਮਾਈਲ ਮੈਡੀਕਲ। ਮਰਸੀਡੀਜ਼ ਬੈਂਸ ਕੰਟਰੀ ਹਿਲਸ ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਹੈ ਅਤੇ ਕੰਟਰੀ ਹਿਲਸ ਦੇ ਉੱਪਰ ਹੈ। ਕੰਟਰੀ ਹਿਲਸ ਮਰਸੀਡੀਜ਼ ਬੈਂਸ ਤੇ ਵੱਡਾ ਸ਼ੋਰੂਮ ਹੈ ਜਿੱਥੋਂ ਤੁਸੀਂ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਹੋਰਾਂ ਨਾਲ ਕੰਟੈਕਟ ਕਰ ਸਕਦੇ ਹੋ। ਗੌਰਵ ਹੋਰਾਂ ਦਾ ਫੋਨ ਨੰਬਰ ਹੈ ਜੀ 403-903-6757 4039037 57। ਕੰਟਰੀ ਹਿਲ ਮਰਸੀਡੀਜ਼ ਪੰਜਾਬ ਇੰਸ਼ੋਰੈਂਸ। ਅਗਰ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰ ਲਓ। ਲਾਈਫ ਇੰਸ਼ੋਰੈਂਸ, ਸੁਪਰਵੀਜ਼ਾ ਇੰਸ਼ੋਰੈਂਸ ਅਤੇ ਮੋਰਗੇਜ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਹਾਸਲ ਕਰਨ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਦਾ ਫੋਨ ਨੰਬਰ ਨੋਟ ਕਰੋ। ਫੋਨ ਨੰਬਰ ਹੈ 403-404-3500। ਹੋਰ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਸਿਟੀਸਕੇਪ ਲੈਂਡਿੰਗ ਪਲਾਜ਼ੇ ਵਿੱਚ ਸਥਿਤ ਆਫਿਸ 'ਤੇ ਵੀ ਵਿਜ਼ਿਟ ਕਰ ਸਕਦੇ ਹੋ। ਮਦਰ ਇੰਡੀਆ ਰੈਸਟੋਰੈਂਟ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਸਿਟੀਸਕੇਪ ਲੈਂਡਿੰਗ ਵਿੱਚ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ ਹੈ। 40 ਤੱਕ ਗੈਸਟ ਬੈਠ ਕੇ ਖਾਣਾ ਖਾ ਸਕਦੇ ਨੇ। ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ। ਫੋਨ 403-936-7077 4039367777। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ। ਪਿਕਸਲ ਫੋਟੋ ਸਟੂਡੀਓ ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ। ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਕੰਟਰੀ ਦੀ ਪਾਸਪੋਰਟ ਫੋਟੋ, OCI, US ਵੀਜ਼ਾ ਜਾਂ ਕਿਸੇ ਕਿਸਮ ਦੀ ਗੌਰਮੈਂਟ ID ਦੀ ਫੋਟੋ ਸਿਰਫ $7 ਵਿੱਚ ਬਣਵਾ ਸਕਦੇ ਹੋ। ਟੌਪ ਕੁਆਲਿਟੀ ਦੇ ਘੱਟ ਰੇਟ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ, ਬੇਬੀ ਫੋਟੋ, ਬਿਜ਼ਨਸ ਪੋਰਟਰੇਟ ਵੀ ਲੈ ਸਕਦੇ ਹੋ। ਫੋਟੋ ਪ੍ਰਿੰਟਿੰਗ ਵੀ ਬਹੁਤ ਵਧੀਆ ਕੁਆਲਿਟੀ ਵਿੱਚ ਕਰ ਦਿੰਦੇ ਨੇ। 403-947-0060 ਪਿਕਸਲ ਫੋਟੋ ਸਟੂਡੀਓ। ਆਹ ਹੁਣ ਜਰਾ ਖਬਰਾਂ ਤੇ ਵਿਸਥਾਰ ਸਹਿਤ ਚਰਚਾ ਸ਼ੁਰੂ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਮਾਰਕੀਟ ਕੀ ਕਹਿੰਦੀ ਹੈ ਉਹਦੇ ਬਾਰੇ ਗੱਲ ਕਰ ਲੈਂਦੇ ਹਾਂ। ਕੱਚੇ ਤੇਲ ਦੀਆਂ ਕੀਮਤਾਂ ਇਸ ਵਕਤ WTI ਕਰੂਡ ਆਇਲ ਜੋ ਹੈ ਜੀ ਵੈਸਟ ਟੈਕਸਿਸ ਇੰਟਰਮੀਡੀਏਟ 91-92 ਡਾਲਰ ਪਰ ਬੈਰਲ 'ਤੇ ਟ੍ਰੇਡ ਹੋ ਰਿਹਾ। ਬ੍ਰੈਂਟ ਕਰੂਡ ਜੋ ਹੈ ਜੀ 95-96 ਡਾਲਰ ਪਰ ਬੈਰਲ 'ਤੇ ਟ੍ਰੇਡ ਹੋ ਰਿਹਾ 95-96 ਦੇ ਲਾਗੇ। ਇੱਕ US ਡਾਲਰ ਦੇ ਅੱਜ ਤੁਹਾਨੂੰ $1 ਅਤੇ 37 ਸੈਂਟ ਕੈਨੇਡਾ ਦੇ ਮਿਲਣਗੇ $1.37। ਜੇ $1 ਕੈਨੇਡੀਅਨ ਹੈ ਤਾਂ ਤੁਹਾਨੂੰ 71 ਸੈਂਟ ਜਿਹੜੇ ਨੇ ਜੀ ਅਮਰੀਕਾ ਦੇ ਮਿਲ ਜਾਣਗੇ। 73 ਸੈਂਟ ਅਮਰੀਕਾ ਦੇ 73 ਸੈਂਟ ਦੇ ਲਾਗੇ। ਇੱਕ ਅਮਰੀਕਨ ਦੀ 94.61 ਰੁਪਏ ਕੀਮਤ ਇੰਡੀਆ ਰੁਪਏ 94.61 ਰੁਪਏ ਅਤੇ ਇੱਕ ਕੈਨੇਡੀਅਨ ਦੀ 68.51 ਰੁਪਏ 68.51 ਰੁਪਏ ਕੀਮਤ ਹੈ ਜੀ। ਅਤੇ ਆਓ ਖਬਰਾਂ ਵੱਲ ਚੱਲਦੇ ਹਾਂ। ਅਮਰੀਕਾ ਦੇ ਨਾਲ ਵਪਾਰਕ ਜੰਗ ਦੇ ਚੱਲਦਿਆਂ ਕੈਨੇਡਾ ਵਾਲਿਆਂ ਨੇ ਆਪਣੇ ਟ੍ਰੇਡ ਨੂੰ ਡਿਵਰਸੀਫਾਈ ਕਰਨ ਦਾ ਜੋ ਕੰਮ ਕੀਤਾ, ਟੈਰਿਫ ਲੱਗਣ ਤੋਂ ਬਾਅਦ ਸਥਿਤੀ ਜਿਹੜੀ ਉਤਪੰਨ ਹੋਈ ਜਾਂ ਘੱਟੋ ਘੱਟ ਜਿਹੜੀਆਂ ਗੱਲਾਂ ਹੋਈਆਂ ਉਸ ਤੋਂ ਬਾਅਦ ਕੈਨੇਡਾ ਵਾਲਿਆਂ ਨੇ ਗੱਲ ਸਮਝ ਲਈ ਕਿ ਸਾਨੂੰ ਆਪਣਾ ਵਪਾਰ ਹੋਰ ਪਾਸੇ ਵੀ ਵਧਾਉਣਾ ਪਵੇਗਾ। ਅਤੇ ਕੈਨੇਡਾ ਦਾ ਟ੍ਰੇਡ ਸਰਪਲਸ ਜੋ ਜੂਨ ਦੇ ਮਹੀਨੇ ਦੇ ਵਿੱਚ ਉੱਚਾ ਦੇਖਿਆ ਗਿਆ, ਕਿਉਂਕਿ ਕੈਨੇਡਾ ਵਾਲੇ ਮਿਡਲ ਈਸਟ ਵਾਰ ਦੇ ਚੱਲਦਿਆਂ ਵੱਡੇ ਪੱਧਰ 'ਤੇ ਐਨਰਜੀ ਜਿਹੜੀ ਸੀ ਹੋਰਨਾਂ ਮੁਲਕਾਂ ਨੂੰ ਬਾਹਰ ਭੇਜ ਰਹੇ ਸੀ ਅਤੇ ਟ੍ਰੇਡ ਸਰਪਲਸ ਨੈਚੁਰਲੀ ਉੱਪਰ ਜਾਣਾ ਸੀ। ਪਰ ਜੋ ਜੁਲਾਈ ਦੇ ਅੰਕੜੇ ਆਏ ਨੇ ਉਸ ਵਿੱਚ ਇਹਨਾਂ ਵਿੱਚ ਥੋੜ੍ਹੀ ਗਿਰਾਵਟ ਨਜ਼ਰ ਆਈ ਹੈ, ਜਿੱਥੇ ਐਨਰਜੀ ਅਤੇ ਮੈਟਲ ਪ੍ਰੋਡਕਟਸ ਜਿਹੜੇ ਨੇ ਉਹ ਘਟੇ ਨੇ ਬਾਹਰ ਜਾਣੋਂ, ਜਦਕਿ ਇੰਪੋਰਟਸ ਵਧੇ ਨੇ, ਭਾਵ ਕੈਨੇਡਾ ਨੇ ਕਾਫ਼ੀ ਸਮਾਨ ਪਹਿਲਾਂ ਨਾਲੋਂ ਵੱਧ ਖਰੀਦਿਆ। ਅਮਰੀਕਾ ਦੇ ਨਵੇਂ 50% ਟੈਰਿਫ ਲੱਗਣ ਤੋਂ ਬਾਅਦ ਜਾਂ ਉਹਨਾਂ ਦੀ ਅਨਾਊਂਸਮੈਂਟ ਦੇ ਨਾਲ ਜਿਹੜੇ ਸਟੈਟਸ ਜਿਹੜੇ ਨੇ ਉਹ ਇਸ ਤਰ੍ਹਾਂ ਦਾ ਚੈਲੰਜ ਪੇਸ਼ ਕਰ ਰਹੇ ਨੇ ਕੈਨੇਡੀਅਨ ਐਕਸਪੋਰਟਰ ਲਈ ਜੋ ਸ਼ਾਇਦ ਉਹਨਾਂ ਨੇ ਪਹਿਲਾਂ ਇਸ ਤਰ੍ਹਾਂ ਦਾ ਨਾਂ ਕਦੇ ਕੀਤਾ ਹੋਵੇ। ਟਰੇਡ ਸਰਪਲਸ ਜੁਲਾਈ ਦੇ ਵਿੱਚ $769 million $769 million ਸੀ, ਜਦਕਿ ਚਾਰ ਸਾਲ ਹਾਈ ਜਿਹੜਾ ਸਰਪਲਸ ਸੀ 4.2 billion ਜੂਨ ਦੇ ਵਿੱਚ ਸੀ, ਉਸ ਨਾਲੋਂ ਕਾਫ਼ੀ ਇਹ ਤੇਜ਼ੀ ਨਾਲ ਥੱਲੇ ਡਿੱਗਿਆ। ਇਹ ਸਟੈਟਿਸਟਿਕਸ ਕੈਨੇਡਾ ਨੇ ਆਂਕੜੇ ਦਿੱਤੇ ਨੇ। ਇਕੋਨੋਮਿਸਟ ਜਿਨ੍ਹਾਂ ਨੇ ਇਹ ਫੋਰਕਾਸਟ ਕੀਤਾ ਸੀ, ਸਰਪਲਸ ਇੱਕ ਅਦਾਰੇ ਵਾਸਤੇ ਉਹਨਾਂ ਨੇ ਫੋਰਕਾਸਟ ਇਹ ਕੀਤਾ ਸੀ ਕਿ 3.57 billion ਦਾ ਸਰਪਲਸ ਹੋਵੇਗਾ, ਜਦਕਿ ਉਸ ਤੋਂ ਕਾਫ਼ੀ ਹੇਠਾਂ ਜਾ ਡਿੱਗਾ। ਐਕਸਪੋਰਟਸ 2.3% ਘਟੇ ਨੇ, ਜਦਕਿ ਇੰਪੋਰਟਸ ਜਿਹੜੇ ਨੇ 2.2% ਵੱਧ ਗਏ ਨੇ। ਅਮਰੀਕਾ ਦੇ ਨਾਲ ਵਪਾਰਕ ਇੱਕ ਲੜਾਈ ਜਿਹੜੀ ਛਿੜੀ ਹੋਈ ਹੈ, ਇਸ ਦੇ ਵਾਧੇ ਦੇ ਚੱਲਦਿਆਂ ਯੂ ਐੱਸ ਏ ਵਾਲੇ ਕੈਨੇਡਾ ਦੇ ਟੋਟਲ ਐਕਸਪੋਰਟ ਦਾ ਜਿਹੜਾ ਅਜੇ ਵੀ 66% ਜਿਹੜਾ ਕੈਨੇਡਾ ਦਾ ਜੋ ਵੀ ਬਾਹਰ ਨੂੰ ਜਾਂਦਾ, ਚਾਹੇ ਤੇਲ ਗੈਸ ਹੋਵੇ, ਚਾਹੇ ਮੈਟਲ ਹੋਵੇ, ਚਾਹੇ ਕੁਛ ਵੀ ਹੋਵੇ, ਉਸ ਦਾ 66% ਇਕੱਲੇ ਅਮਰੀਕਾ ਨੂੰ ਜਾ ਰਿਹਾ, ਜਦਕਿ ਜੂਨ ਦੇ ਵਿੱਚ ਇਹ ਤਕਰੀਬਨ 70% ਸੀ। ਅਤੇ ਇੱਕ ਸਾਲ ਪਹਿਲਾਂ ਜੇ ਅਸੀਂ ਗੱਲ ਕਰੀਏ ਜੁਲਾਈ ਮਹੀਨੇ ਦੀ, ਤਾਂ ਉਦੋਂ 72% ਸੀ। ਸੋ ਅਮਰੀਕਾ ਨੂੰ ਵਪਾਰ ਦੇ ਵਿੱਚ ਜਾਂ ਖਾਸ ਤੌਰ 'ਤੇ ਅਮਰੀਕਾ ਨੂੰ ਜਾਣ ਵਾਲੀਆਂ ਸ਼ਹਿਰਾਂ ਦੇ ਵਿੱਚ ਲਗਾਤਾਰ ਗਿਰਾਵਟ ਆਉਂਦੀ ਹੋਈ ਹੈ। ਜੁਲਾਈ ਜਿਹੜਾ ਮਹੀਨਾ ਹੈ ਜੀ, ਇਹ ਪੰਜਵਾਂ ਮਹੀਨਾ ਲਗਾਤਾਰ ਹੈ ਕਿ ਜਦੋਂ ਕੈਨੇਡਾ ਵਾਲਿਆਂ ਨੇ ਟਰੇਡ ਸਰਪਲਸ ਸ਼ੋਅ ਕੀਤਾ ਹੈ। ਅਤੇ ਟਰੇਡ ਜਿਹੜਾ ਹੈ ਉਸਨੂੰ ਹਾਲਾਂਕਿ ਜੂਨ ਨਾਲੋਂ ਅੰਕੜੇ ਪਿੱਛੇ ਨੇ, ਘੱਟ ਨੇ, ਪਰ ਫਿਰ ਵੀ ਯੂ ਐੱਸ ਏ ਦੁਆਰਾ ਚਲਾਈਆਂ ਜਾ ਰਹੀਆਂ ਨੀਤੀਆਂ ਤੋਂ ਬਾਅਦ ਜਿਸ ਤਰ੍ਹਾਂ ਦੀ ਪਰਫੋਰਮੈਂਸ ਇਹ ਕੈਨੇਡੀਅਨ ਆਰਥਿਕਤਾ ਨੇ ਦਿੱਤੀ ਹੈ, ਇਸ ਨੂੰ ਠੀਕ ਠਾਕ ਮੰਨਿਆ ਜਾ ਰਿਹਾ ਅਤੇ ਮੰਨਿਆ ਜਾ ਰਿਹਾ ਕਿ ਇਕੋਨਮੀ ਫਾਈਟ ਕਰ ਰਹੀ ਹੈ। ਹੁਣ ਕੈਨੇਡਾ ਦੇ ਟੋਟਲ ਐਕਸਪੋਰਟਸ ਜਿਹੜੇ ਸੀਗੇ ਜੀ, ਮੈਟਲ ਦੇ ਅਤੇ ਨੋਨ ਮੈਟੈਲਿਕ ਮਿਨਰਲ ਪ੍ਰੋਡਕਟ ਦੇ, ਉਹ ਕੁਛ ਵਧੇ ਸੀਗੇ ਜੂਨ ਦੇ ਵਿੱਚ, ਉਹ ਵੀ ਥੋੜ੍ਹੇ ਜਿਹੇ ਸੁੰਗੜ ਗਏ ਨੇ। ਇਸ ਦੇ ਰਿਜ਼ਲਟ ਵਜੋਂ ਕੈਨੇਡਾ ਦੇ ਟੋਟਲ ਐਕਸਪੋਰਟਸ ਜਿਹੜੇ ਸੀ ਉਹ 76.14 billion ਹੋ ਗਏ, ਜੋ ਕਿ ਜੂਨ ਦੇ ਵਿੱਚ 77.96 ਸੀ। ਪਰ ਐਕਸਪੋਰਟਸ ਵਧਣ ਕਰਕੇ ਕੈਨੇਡਾ ਦਾ ਟਰੇਡ ਸਰਪਲਸ ਜਿਹੜਾ ਹੈ ਥੋੜ੍ਹਾ ਜਿਹਾ ਮਾਈਨਸ ਵਿੱਚ ਤਾਂ ਨਹੀਂ ਗਿਆ, ਪਰ ਪਹਿਲਾਂ ਨਾਲੋਂ ਕਾਫ਼ੀ ਘੱਟ ਗਿਆ ਹੈ। ਸੋ ਐਕਸਪੋਰਟ ਯੂ ਐੱਸ ਏ ਨੂੰ ਵੀ ਘਟੇ ਨੇ, ਯੂ ਐੱਸ ਏ ਦੇ ਜੋ ਘਟਿਆ ਹੈ ਜੀ ਉਹ 6.6% ਘੱਟ ਗਿਆ, ਸੋ ਯੂ ਐੱਸ ਏ ਨੂੰ ਜ਼ਿਆਦਾ ਘਾਟਾ ਪਿਆ। ਅਤੇ ਹੋਰ ਪਾਸੇ ਨੂੰ ਜਿਹੜਾ ਵਧਿਆ ਵੀ ਹੈ, ਸੋ ਇਨਕਰੀਜ਼ ਵੀ ਹੋਇਆ, ਪਰ ਅਮਰੀਕਾ ਨਾਲ ਵਪਾਰ ਜਿਹੜਾ ਹੈ ਕੈਨੇਡਾ ਦਾ ਘਟਦਾ ਹੋਇਆ। ਸੋ ਇਸ ਵੇਲੇ ਅਸੀਂ ਇਹ ਕਹਿ ਸਕਦੇ ਹਾਂ ਕਿ ਇਸ 'ਤੇ ਹੋਰ ਡਾਵਾਂਡੋਲ ਹੋਣ ਦੀ ਸੰਭਾਵਨਾ ਹੈ, ਜਾਂ ਘੱਟੋ ਘੱਟ ਸਮੀਕਰਨ ਜ਼ਰੂਰ ਬਦਲਣਗੇ ਅਤੇ ਫਿਰ ਅਸਲੀ ਤਸਵੀਰ ਜਿਹੜੀ ਹੈ ਜੀ ਸਾਹਮਣੇ ਆਵੇਗੀ। ਇੱਧਰ ਕੈਨੇਡਾ ਵਾਲਿਆਂ ਨੇ ਕੁਛ ਆਪਣੇ ਮੁਲਕ ਦੇ ਵਿੱਚ ਇਨਵੈਸਟਮੈਂਟਸ ਜਿਹੜੀਆਂ ਨੇ ਉਹਨਾਂ ਨੂੰ ਕਰਨਾ ਜਾਰੀ ਰੱਖਿਆ, ਅਤੇ ਵੱਡੇ ਪੱਧਰ 'ਤੇ ਜਿਹੜੀਆਂ ਇਨਵੈਸਟਮੈਂਟਸ ਨੇ ਜੀ ਉਹ ਕੈਨੇਡਾ ਦੇ ਵਿੱਚ ਹੋ ਰਹੀਆਂ ਨੇ। ਹੁਣ ਇਹ 4.7 billion ਦਾ ਜਿਹੜਾ ਵਾਇਆ ਰੇਲ ਪੈਸੇਂਜਰ ਕਾਰ ਜਿਹੜੀਆਂ ਨੇ ਜੀ ਉਹ ਬਣਾਉਣ ਲਈ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕੰਟਰੈਕਟ ਜਿਹੜਾ ਹੈ ਉਹ ਜਿਹੜਾ ਹੈ ਵਾਇਆ ਰੇਲ ਵਾਸਤੇ ਜਿਹੜਾ ਹੈ ਉਹ ਐਲਸਟੋਮ ਪਲਾਂਟ ਜੋ ਥੰਡਰਵੇ ਓਨਟੇਰੀਓ ਦੇ ਵਿੱਚ ਹੈ ਉੱਥੇ ਬਣਾਉਣ ਲਈ ਜਿਹੜਾ ਉਹਨਾਂ ਨੇ ਐਲਾਨ ਕੀਤਾ ਹੈ ਅਤੇ ਉੱਥੇ ਕੰਟਰੈਕਟ ਦਿੱਤਾ ਜਾ ਰਿਹਾ ਹੈ। ਮਾਰਕ ਕਾਰਨੀ ਨੇ ਕਿਹਾ ਕਿ ਸਾਡੇ ਦੇਸ਼ ਦੀ ਇਹਨਾਂ ਜਿਹੜੀਆਂ ਪੁਰਾਣੀਆਂ ਪੈਸੇਂਜਰ ਰੇਲ ਕਾਰਜ ਨੇ ਉਹਨਾਂ ਨੇ ਬੜੀ ਸੇਵਾ ਕੀਤੀ ਹੈ ਅਤੇ ਰਿਟਾਇਰਮੈਂਟ ਉਹਨਾਂ ਦੀ ਕਰਨੀ ਜ਼ਰੂਰੀ ਹੈ ਅਤੇ ਸਾਨੂੰ ਨਵੀਆਂ ਬਣਾਉਣ ਲਈ ਜਿਹੜਾ ਕੰਮ ਕਰਨਾ ਪਏਗਾ ਅਤੇ ਅਸੀਂ ਉਹਨਾਂ ਨੂੰ ਆਪਣੇ ਘਰ ਵਿੱਚ ਬਣਾਵਾਂਗੇ। ਅਤੇ ਇਹ ਵੀ ਕਹਿੰਦੇ 4 ਦਹਾਕਿਆਂ ਦੇ ਵਿੱਚ ਪਹਿਲੀ ਵਾਰੀ ਹੋਵੇਗਾ ਕਿ ਇਹ ਰੇਲ ਕਾਰਜ ਸਾਡੇ ਮੁਲਕ ਦੇ ਵਿੱਚ ਪ੍ਰੋਡਿਊਸ ਕੀਤੀਆਂ ਜਾਣਗੀਆਂ, ਅਸੈਂਬਲ ਕੀਤੀਆਂ ਜਾਣਗੀਆਂ ਅਤੇ ਉਹਨਾਂ ਦੀ ਮੇਨਟੇਨੈਂਸ ਵੀ ਇੱਥੇ ਕੀਤੀ ਜਾਵੇਗੀ। ਅਤੇ ਯੂ ਐੱਸ ਏ ਦੇ ਵਿੱਚ ਜੋ ਬਣਦੀਆਂ ਸੀ ਉਹਨਾਂ ਨੂੰ ਹੁਣ ਇੱਥੇ ਕੈਨੇਡਾ ਦੇ ਵਿੱਚ ਹੀ ਬਣਾਇਆ ਜਾਵੇਗਾ ਅਤੇ ਸਾਡੇ ਕੋਲ ਜਿਹੜੇ ਬੈਸਟ ਵਰਕਰ ਨੇ ਉਹਨਾਂ ਤੋਂ ਕੰਮ ਲਿਆ ਜਾਵੇਗਾ। ਟਰਾਂਸਪੋਰਟ ਮਿਨਿਸਟਰ ਸਟੀਵ ਮਿਕਨਨ ਨੇ ਕਿਹਾ ਕਿ ਸਿੰਗਲ ਲਾਰਜੈਸਟ ਇਨਵੈਸਟਮੈਂਟ ਵਾਇਆ ਰੇਲ ਦੀ ਹਿਸਟਰੀ ਦੇ ਵਿੱਚ ਹੈ ਅਤੇ ਇਸ ਦੇ ਨਾਲ 700 ਨਵੀਆਂ ਨੌਕਰੀਆਂ ਪੈਦਾ ਹੋਣਗੀਆਂ ਅਤੇ ਬਿਲਕੁਲ ਟਰੂਲੀ ਇਹ ਕੈਨੇਡੀਅਨ ਪ੍ਰੋਜੈਕਟ ਹੋਵੇਗਾ। ਅਤੇ ਪਹਿਲੀ ਨਵੀਂ ਕਾਰ ਜਿਹੜੀ ਹੈ ਇਸ ਪਲਾਂਟ ਦੇ ਵਿੱਚੋਂ 2031 ਵਿੱਚ ਅੱਜ ਤੋਂ 5 ਸਾਲ ਬਾਅਦ ਜਿਹੜੀ ਹੈ ਡਿਲੀਵਰ ਹੋਵੇਗੀ। ਜੁਲਾਈ ਦੇ ਵਿੱਚ ਸਰਕਾਰ ਨੇ ਇਹ ਕਿਹਾ ਸੀ ਕਿ 1.6 billion ਜਿਹੜਾ ਅਸੀਂ ਖਰਚਾਂਗੇ 45 ਵਾਇਆ ਰੇਲ ਦੇ ਲੋਕੋਮੋਟਿਵ ਅਤੇ ਹੋਰ ਚੀਜ਼ਾਂ ਜਿਹੜੀਆਂ ਪੁਰਾਣੀਆਂ ਹੋ ਰਹੀਆਂ ਨੇ ਉਹਨਾਂ ਨੂੰ ਠੀਕ ਕਰਨ ਲਈ, ਉਹਨਾਂ ਨੂੰ ਬਦਲੀ ਕਰਨ ਲਈ ਅਸੀਂ ਇੰਨੀ ਰਕਮ ਖਰਚਾਂਗੇ ਅਤੇ 357 million ਨਵੇਂ ਅਸੈਂਬਲੀ ਪਲਾਂਟ ਲਈ ਅਤੇ ਮੇਨਟੇਨੈਂਸ ਫੈਸਿਲਿਟੀ ਲਈ ਖਰਚੇ ਜਾਣਗੇ। ਸੋ ਨਵੀਆਂ ਟ੍ਰੇਨਸ ਵੀ 2031 ਦੇ ਵਿੱਚ ਉਹ ਜਿਹੜੀਆਂ ਨੇ ਜੀ ਸਰਕਾਰ ਨੇ ਪਹਿਲਾਂ ਕਿਹਾ ਹੋਇਆ ਉਹ ਵੀ ਉਦੋਂ ਕੀ ਬਣ ਕੇ ਤਿਆਰ ਹੋਣਗੀਆਂ। ਸੋ ਕੈਨੇਡਾ ਦੇ ਵਿੱਚ ਕੈਨੇਡੀਅਨ ਸਰਕਾਰ ਧਿਆਨ ਦਿੰਦੀ ਹੋਈ ਅਤੇ ਇਸ ਤਰ੍ਹਾਂ ਜਿਹੜਾ ਪਲਾਂਟਸ ਵਗੈਰਾ ਜਿਹੜੇ ਨੇ ਜੀ ਉਹ ਕੈਨੇਡੀਅਨਾਂ ਦੇ ਲਈ ਜਿੱਥੇ ਕਿ ਕੈਨੇਡੀਅਨਾਂ ਨੂੰ ਜੋਬ ਮਿਲੇਗੀ ਉਹ ਲਾਏ ਜਾ ਰਹੇ ਨੇ। ਬੈਂਕ ਆਫ ਕੈਨੇਡਾ ਦੇ ਗਵਰਨਰ ਟ੍ਰਿਫ ਮਕਲਮ ਨੇ ਉਹਨਾਂ ਨੇ ਇੱਕ ਨਵਾਂ ਕੈਨੇਡੀਅਨ ਬੈਂਕ ਨੋਟ $20 ਦਾ ਜਿਹੜਾ ਹੈ ਉਹ ਅੱਜ ਲਾਂਚ ਕੀਤਾ ਹੈ ਅਤੇ ਇਸ ਵਿੱਚ ਲੇਟ ਕੁਈਨ ਐਲਿਜ਼ਬੈਥ ਸੈਕਿੰਡ ਦੋਇਮ ਦਾ ਜਿਹੜਾ ਫੋਟੋ ਹੈ ਉਸਨੂੰ ਰਿਪਲੇਸ ਕਰਕੇ ਉਹਦੀ ਜਗ੍ਹਾ 'ਤੇ ਕਿੰਗ ਚਾਰਲਸ ਦੀ ਫੋਟੋ ਵਰਟੀਕਲ ਅੰਦਾਜ਼ ਦੇ ਵਿੱਚ ਲਾਈ ਗਈ ਹੈ, ਭਾਵ ਖੜ੍ਹੇ ਰੁੱਖ ਨੂੰ ਲਾਈ ਗਈ ਹੈ। ਨੋਟ ਨੂੰ ਤੁਸੀਂ ਲੰਬੇ ਦਾ ਪਕੜੋਗੇ ਅਤੇ ਸਾਹਮਣੇ ਸਿੱਧੀ ਫੋਟੋ ਜਿਹੜੀ ਹੈ ਕਿੰਗ ਚਾਰਲਸ ਦੀ ਤੁਹਾਨੂੰ ਨਜ਼ਰ ਆਏਗੀ। ਇੱਕ ਨਿਊਜ਼ ਕਾਨਫਰੰਸ ਕਰਕੇ ਇਸ ਨੂੰ ਅਨਵੀਲ ਕੀਤਾ ਗਿਆ, ਘੁੰਡ ਚੁਕਾਈ ਦੀ ਰਸਮ ਅਦਾ ਕੀਤੀ ਗਈ ਅਤੇ ਇਸ ਨੂੰ ਹਿਸਟੋਰਿਕ ਕਿਹਾ ਗਿਆ। ਅਤੇ ਇਹ ਵੀ ਹੈ ਕਿ ਕੈਨੇਡੀਅਨ ਬੈਂਕ ਦੇ ਨੋਟ ਦੇ ਉੱਪਰ ਕਹਿੰਦੇ ਇੱਕ ਨਵੇਂ ਮਨਾਰਕ ਦੀ ਫੋਟੋ ਜਿਹੜੀ 70 ਸਾਲ ਤੋਂ ਨਹੀਂ ਲੱਗੀ ਅਤੇ ਕੁਈਨ ਐਲਿਜ਼ਬੈਥ ਸੈਕਿੰਡ ਜਿਹੜੇ ਸੀ ਬੈਂਕ ਦੇ ਨੈਗਰਲ $20 ਦੇ ਨੋਟ 'ਤੇ ਉਹਨਾਂ ਦੀ ਫੋਟੋ ਲੱਗੀ ਸੀ 1935 ਦੇ ਵਿੱਚ ਜਦੋਂ ਸਿਰਫ ਅਜੇ ਯੰਗ ਪ੍ਰਿੰਸੈਸ ਸੀ। ਮਕਲਮ ਨੇ ਇਹ ਉੱਥੇ ਜਾਣਕਾਰੀ ਦਿੱਤੀ। ਉਸ ਤੋਂ ਬਾਅਦ ਉਹਨਾਂ ਦੀ ਫੋਟੋ ਚੱਲਦੀ ਰਹੀ ਅਤੇ 2 ਸਾਲ ਬਾਅਦ 1937 ਦੇ ਵਿੱਚ ਬੈਂਕ ਦੇ ਬਾਈਲਿੰਗੁਅਲ ਸੀਰੀਜ਼ ਦੇ ਵਿੱਚ ਕਿੰਗ ਜਾਰਜ ਦੀ ਬਹੁਤੇ ਬਿਲਸ 'ਤੇ ਫੋਟੋ ਲੱਗੀ। 1954 ਦੇ ਵਿੱਚ ਲੈਂਡਸਕੇਪ ਸੀਰੀਜ਼ ਦੇ ਵਿੱਚ ਨੋਟ ਜਿਹੜਾ ਸੀ ਉਸ ਵਿੱਚ ਕੁਈਨ ਐਲਿਜ਼ਬੈਥ ਦੋਇਮ ਦੀ ਫੋਟੋ ਜਿਹੜੀ ਹੁਣ ਤੱਕ ਲੱਗੀ ਹੈ। ਸੋ ਨਵਾਂ ਬਿੱਲ ਹਿਸਟੋਰਿਕ ਵੀ ਹੈ ਕਿਉਂਕਿ ਇਸ ਵਿੱਚ ਨਵੀਂ ਸਿਕਿਉਰਿਟੀ ਟੈਕਨੋਲੋਜੀ ਹੈ ਜੋ ਕਿ ਕੈਨੇਡੀਅਨ ਬੈਂਕ ਨੋਟ 'ਤੇ ਪਹਿਲਾਂ ਕਦੇ ਨਹੀਂ ਵਰਤੀ ਗਈ। ਅਤੇ ਇਹ ਵੀ ਕਿਹਾ ਗਿਆ ਕਿ ਇਹ ਨੋਟ ਜਿਹੜਾ ਹੈ ਵਿਜੂਲੀ ਸਟਨਿੰਗ ਅਤੇ ਸਿਕਿਓਰ ਵੀ ਹੈ ਅਤੇ ਦੇਖਣ ਨੂੰ ਵੀ ਸੋਹਣਾ ਸਟਨਿੰਗ ਅਤੇ ਸ਼ਾਨਦਾਰ ਅਤੇ ਜ਼ਿਆਦਾ ਸਿਕਿਓਰ ਸੇਫ ਸੁਰੱਖਿਅਤ ਵੀ ਹੈ। ਨਵਾਂ ਨੋਟ ਪੋਲੀਮਰ ਦਾ ਬਣਿਆ ਹੋਇਆ ਅਤੇ ਗ੍ਰੀਨ ਅਤੇ ਵਰਟੀਕਲ ਓਰੀਐਂਟੇਸ਼ਨ ਦੋਨਾਂ ਦੇ ਵਿੱਚ ਹੈ। ਇਹਦੇ ਨਾਲ ਕਿੰਗ ਚਾਰਲਸ ਦੀ ਫੋਟੋ ਦੇ ਨਾਲ ਦੂਸਰੇ ਪਾਸੇ ਦ ਕੈਨੇਡੀਅਨ ਨੈਸ਼ਨਲ ਵਿਮੀ ਮੈਮੋਰੀਅਲ ਜਿਹੜਾ ਹੈ ਉਹ ਫੋਟੋ ਉਸੇ ਤਰ੍ਹਾਂ ਲਾਈ ਗਈ ਹੈ ਅਤੇ ਪ੍ਰਿੰਸ ਕਿੰਗ ਚਾਰਲਸ ਨੂੰ ਜਿਹੜਾ ਹੈ ਫਰੰਟ ਅਤੇ ਸੈਂਟਰ ਵਿੱਚ ਲਾਇਆ ਗਿਆ। ਨਵਾਂ ਨੋਟ ਸਰਕੂਲੇਸ਼ਨ ਦੇ ਵਿੱਚ 1 ਫਰਵਰੀ ਤੋਂ ਆਉਣਾ ਸ਼ੁਰੂ ਹੋਵੇਗਾ ਅਤੇ ਡਿਜ਼ਾਇਨ ਦੇ ਬਾਰੇ ਇਹ ਜਿਹੜਾ ਕਿ ਨਿਊਜ਼ ਰਿਲੀਜ਼ ਦੇ ਵਿੱਚ ਬੈਂਕ ਆਫ ਕੈਨੇਡਾ ਨੇ ਕਿਹਾ ਕਿ ਪੋਰਟਰੇਟ ਜਿਹੜਾ ਹੈ ਚਾਰਲਸ ਦਾ ਉਸ ਵਿੱਚ ਫਲੋਰਲ ਅਤੇ ਲੀਫ ਵਗੈਰਾ ਪੱਤੇ ਵਗੈਰਾ ਹੋਰ ਲਾਏ ਗਏ ਨੇ ਅਤੇ ਕਿੰਗ ਦੇ ਜਿਹੜੇ ਲਾਈਫ ਟਾਈਮ ਡੈਡੀਕੇਸ਼ਨ ਇਨਵਾਇਰਮੈਂਟ ਨੂੰ ਹੈ ਉਸ ਨੂੰ ਰਿਪ੍ਰਜੈਂਟ ਕਰਦੇ ਨੇ ਅਤੇ ਫਰੰਟ 'ਤੇ ਹੀ ਇਸ ਦੇ ਪ੍ਰੋਵਿੰਸ਼ੀਅਲ ਟੈਰੀਟੋਰੀਅਲ ਫਲੋਰਲ ਐਂਬਲਮ ਹੈਗੇ ਨੇ 13 ਪ੍ਰੋਵਿੰਸ ਅਤੇ ਟੈਰੀਟਰੀਜ਼ ਦੇ ਨੇ। ਸਰਕੂਲਰ ਵਿੰਡੋ ਹੈ ਅਤੇ ਇਹ ਸਾਰੀਆਂ ਚੀਜ਼ਾਂ ਕਹਿੰਦੇ ਲਾ ਕੇ ਅਤੇ $20 ਜਿਹੜਾ ਹੈ ਇਹ ਨੋਟ ਰਿਫਲੈਕਟ ਕਰਦਾ ਹੈ ਕਿ ਅਸੀਂ ਕੈਨੇਡੀਅਨ ਹਾਂ ਅਤੇ ਅਸੀਂ ਕਾਮਨਵੈਲਥ ਰੂਟਸ ਨੂੰ ਅਸੀਂ ਰਿਪ੍ਰਜੈਂਟ ਕਰਦੇ ਅਤੇ ਇੰਟਰਨੈਸ਼ਨਲ ਅਲਾਈਜ਼ ਦੇ ਨਾਲ ਸਾਡੇ ਸੋਹਣੇ ਸੰਬੰਧ ਨੇ। ਸੋ $20 ਦਾ ਜਿਹੜਾ ਨਵਾਂ ਨੋਟ ਹੈ ਉਹ ਲਾਂਚ ਕੀਤਾ ਗਿਆ, 1 ਫਰਵਰੀ ਤੋਂ ਸਰਕੂਲੇਸ਼ਨ ਵਿੱਚ ਆਉਣਾ ਸ਼ੁਰੂ ਹੋਵੇਗਾ। ਇੱਕ ਸਰਵੇਖਣ ਦੀ ਰਿਪੋਰਟ ਆਪ ਜੀ ਨਾਲ ਲਈਅਨ ਸਟ੍ਰੈਟਜੀ ਦੁਆਰਾ ਜੋ ਕੀਤਾ ਗਿਆ ਉਹ ਸਾਂਝੀ ਕਰ ਲੈਂਦੇ ਹਾਂ। ਇਸ ਵਿੱਚ ਲੋਕਾਂ ਨੂੰ ਪੁੱਛਿਆ ਗਿਆ ਕਿ ਸੇਫਟੀ ਸਕੋਰ ਜਿਹੜਾ ਹੈ 15 ਕੈਨੇਡੀਅਨ ਸ਼ਹਿਰਾਂ ਦਾ ਉਹ ਕਿਵੇਂ ਹੈ, ਜਿਸ ਦੇ ਵਿੱਚ ਵੈਰੀ ਸੇਫ, ਸਮਵਟ ਸੇਫ, ਸਮਵਟ ਅਨਸੇਫ ਜਾਂ ਵੈਰੀ ਅਨਸੇਫ ਜਿਹੜਾ ਕੈਟਾਗਰੀਜ਼ ਉਹਨਾਂ ਦਿੱਤੀਆਂ ਗਈਆਂ ਅਤੇ ਜਿੱਥੇ ਕਿ ਇੱਕ ਕੈਟਾਗਰੀ ਇਹ ਵੀ ਦਿੱਤੀ ਗਈ ਕਿ ਨਹੀਂ ਸਾਨੂੰ ਜਿਹੜਾ ਹੈ ਉਹ ਪਤਾ ਨਹੀਂ ਇਹਦੇ ਬਾਰੇ। ਅਤੇ ਸਿਟੀ ਜਿਹੜੇ ਰੈਂਕ ਸੀ ਇਸ ਤਰ੍ਹਾਂ ਉਹਨਾਂ ਨੂੰ ਪੁੱਛੇ ਗਏ ਕਿ ਫਲਾਨੇ ਸ਼ਹਿਰ ਬਾਰੇ ਤੁਸੀਂ ਕੀ ਸੋਚਦੇ ਹੋ। ਅਤੇ ਪਹਿਲਾਂ ਵੀ ਇੱਕ ਸਟੱਡੀ ਹੋਈ ਸੀ ਅਤੇ ਲਈਅਨ ਸਟ੍ਰੈਟਜੀ ਦੀ ਅਤੇ ਉਹ ਵੀ ਪਹਿਲਾਂ ਲੋਕਾਂ ਦੇ ਸਾਹਮਣੇ ਹੈ ਅਤੇ ਇਸ ਵਾਰੀ ਰੈਪੂਟੇਸ਼ਨ ਜਿਹੜਾ ਹੈ ਵਿਨੀਪੈਗ ਦਾ ਉਹ ਬਦਲਿਆ ਨਹੀਂ ਹੈ ਅਤੇ ਵਿਨੀਪੈਗ ਨੂੰ ਕੈਨੇਡਾ ਦਾ ਲੀਸਟ ਸੇਫ ਸਿਟੀ ਜਿਹੜਾ ਹੈ ਉਹ ਮੰਨਿਆ ਜਾਂਦਾ ਹੈ। 1500 ਲੋਕਾਂ ਨੇ ਇਸ ਪੋਲ ਦੇ ਵਿੱਚ ਹਿੱਸਾ ਲਿਆ ਅਤੇ ਇਹਨਾਂ ਨੇ ਵਿਨੀਪੈਗ ਨੂੰ ਸਮਵਟ ਜਾਂ ਵੈਰੀ ਅਨਸੇਫ ਸਿਟੀ ਜਿਹੜਾ ਮੰਨਿਆ ਗਿਆ ਅਤੇ ਜਿਹੜੇ 38% ਸੀ ਉਹ ਇਹਨੂੰ ਕੁਛ ਅਨਸੇਫ ਮੰਨਦੇ ਨੇ ਅਤੇ 21% ਜਿਹੜੇ ਨੇ ਉਹ ਬਹੁਤ ਅਨਸੇਫ ਮੰਨਦੇ ਨੇ। ਸੋ ਵਿਨੀਪੈਗ ਵਾਲੇ ਜਿਹੜੇ ਰੈਂਕਿੰਗ ਦੇ ਵਿੱਚ ਹੈ ਉਹ ਪਹਿਲਾਂ ਹੀ ਕਹਿੰਦੇ ਉਹ ਇਸ ਤਰ੍ਹਾਂ ਦੀ ਸੀ ਅਤੇ ਹੁਣ ਰੈਂਕਿੰਗ ਥੋੜ੍ਹੀ ਜਿਹੀ ਹੋਰ ਵਿਗੜਦੀ ਜਾਪਦੀ ਹੈ। ਅਤੇ ਟੋਰੋਂਟੋ, ਸਸਕਾਟੂਨ, ਐਡਮਿੰਟਨ ਅਤੇ ਵੈਨਕੂਵਰ ਇਹ ਵੀ 5 ਉਹ ਸ਼ਹਿਰਾਂ ਦੇ ਵਿੱਚ ਆਏ ਜਿੱਥੇ ਕਿ ਜਿਨ੍ਹਾਂ ਨੂੰ ਲੀਸਟ ਸੇਫ ਦੇ ਵਿੱਚ ਗਿਣਿਆ ਜਾ ਸਕਦਾ ਹੈ। ਸੋ ਸੇਫਟੀ ਦਾ ਏਰੀਆ ਹੈ, ਕਈ ਫੈਕਟਰ ਨੇ ਇਹਦੇ ਵਿੱਚ, ਨਿਊਜ਼, ਪਰਸਨਲ ਐਕਸਪੀਰੀਅੰਸ, ਸਟੋਰੀਜ਼ ਜਿਹੜੀਆਂ ਅਸੀਂ ਆਸੇ ਪਾਸੇ ਦੀਆਂ ਆਪਣੇ ਸੱਜਣਾਂ ਮਿੱਤਰਾਂ ਤੋਂ, ਰਿਸ਼ਤੇਦਾਰਾਂ ਤੋਂ ਜਾਂ ਹੋਰ ਤਰੀਕੇ ਨਾਲ ਲੈਂਦੇ ਹਾਂ। ਸੋ ਇਹਨਾਂ ਵਿੱਚੋਂ ਬਹੁਤਿਆਂ ਨੇ ਵੈਸੇ ਕਿਹਾ ਕਿ ਨਿਊਜ਼ ਕਵਰੇਜ ਤੋਂ ਅਸੀਂ ਅੰਦਾਜ਼ਾ ਲਾਉਂਦੇ ਹਾਂ ਕਿ ਅਨਸੇਫ ਹੈ। ਸੋ ਕਿਊਬਿਕ ਸਿਟੀ ਜਿਹੜਾ ਹੈ ਸੈਕਿੰਡ ਸੇਫੈਸਟ ਸਿਟੀ ਕੈਨੇਡਾ ਦੇ ਵਿੱਚ ਮੰਨਿਆ ਗਿਆ, ਅਤੇ ਓਟਵਾ ਜਿਹੜਾ ਹੈ ਉਹ ਬਹੁਤ ਸੇਫ ਮੰਨਿਆ ਗਿਆ, ਜਿਹੜੇ ਕਿ ਲੋਕ ਇਸ ਨੂੰ ਵੈਰੀ ਜਾਂ ਸੰਬਟ ਸੇਫ ਮੰਨਦੇ ਨੇ। 74% ਲੋਕ ਕੈਨੇਡਾ ਦੇ ਜਿਹੜੇ ਨੇ ਮੰਨਦੇ ਨੇ ਕਿ ਓਟਵਾ ਕਾਫ਼ੀ ਜ਼ਿਆਦਾ ਸੁਰੱਖਿਅਤ ਸ਼ਹਿਰ ਹੈ। ਸੋ ਇਸ ਵਿੱਚ ਕੁਛ ਹੋਰ ਜਿਹੜੇ ਨੇ ਕਿ ਕੁਛ ਲੋਕਾਂ ਨੇ, ਕੁਛ ਖਾਸ ਹਿੱਸੇਦਾਰਾਂ ਨੇ ਸ਼ਾਰਲਟ ਟਾਊਨ ਨੂੰ ਬਹੁਤ ਸੇਫ ਸਿਟੀ ਮੰਨਿਆ, ਵਿਕਟੋਰੀਆ ਨੂੰ ਵੀ ਮੰਨਿਆ ਗਿਆ, ਮੌਂਕਟਨ ਨਿਊ ਬ੍ਰੰਸਵਿਕ ਨੂੰ ਵੀ ਮੰਨਿਆ ਗਿਆ। ਸੋ ਮੈਰੀਟਾਈਮ ਸਿਟੀ ਨੂੰ ਵੀ, ਜਿਹੜਾ ਹੈਲੀਫੈਕਸ ਅਤੇ ਸੇਂਟ ਜੌਨਸ ਨੂੰ ਵੀ ਠੀਕ ਠਾਕ ਮੰਨਿਆ ਗਿਆ, ਲੇਕਿਨ ਜ਼ਿਆਦਾ ਕਰਕੇ ਜਿਹੜਾ ਹੈ ਧਿਆਨ ਉਹ ਅਨਸੇਫ ਸਿਟੀਜ਼ 'ਤੇ ਹੀ ਇਸ ਰਿਪੋਰਟ ਦੇ ਵਿੱਚ ਆਇਆ ਹੈ ਜੀ।
1: ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ, ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060, ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ, ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
3: ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
2: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ, 5878321208।
3: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
2: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
3: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
2: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
3: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਿਟਰ ਅਰੁਣ ਕੌਸ਼ਲ।
2: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
3: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 4036182112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ, 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, सब दी चाहत अपनी सुपनमई कार खरीदने लई गौरव शर्मा नू शोरूम च जाके मिलो जां फिर फोन कर लो 4039036757। मर्सिडीज बेंज कंट्री हिल्स।
4: किद्दां वीरे, मैं तेनू लभदा फिरदा कई दिनां तों, तेरा फोन भी नहीं लगा। जरूरी काम सी तेरे नाल कोई।
5: लभना किथों भरावा, मैं तां इंडिया गया सी।
4: कीता ना ओही काम, दस के जांदा तां मैं इंडिया तों पैसे मंगाउणे सी।
5: लै दस, बच्चियां वाली गल करदा तूं। इन्ने साल हो गए तेनू कैलगरी रहिंदिआं, मैनू लभण नालों फोन करना सी अकाल फॉरन एक्सचेंज दे रेशम सिंह सिद्धू नूं। वधिया रेट ते बेस्ट सर्विस लई कॉल कर 403-607-4408।
4: इंडिया नूं डालर भेजने होण जां रुपये ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ। ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 4036074208। ਅਕਾਲ ਫੋਰਨ ਐਕਸਚੇਂਜ।
6: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
7: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
6: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 4036162445।
8: ओहो, आज फेर नी लोड मिलिया।
9: की होया?
8: बस पूछना, इंश्योरेंस कन्फर्मेशन नी आई टाइम ते, ते हुन फेर एक दिन वेट करनी पैनी है, ते बच्चियां नू फेर नी मिल होना दो दिन।
9: ओहो, रह गए ना फेर पिछे। मैं सुनिया है सोनिक इंश्योरेंस दे मानस पहुजा अते रमन वड़ैच ते उना दी टीम इंश्योरेंस कन्फर्मेशन बहुत जल्दी प्रोवाइड करवा दिंदी है, ते ओ ता पोर्टल भी सेट कर दिंदे ने ताकि तुसी आप ही कन्फर्मेशन दे सको, बशर्ते तुहाडी इंश्योरेंस एक्टिव है। तुसी आज ही उना नू फोन करो ते जल्दी जल्दी गल करके कोई हल लभो, ताकि अगली बारी तुसी कार टाइम ते आ सको ते बच्चा नाल टाइम भी स्पेंड कर सको। फोन नंबर है मानस पहुजा 5878321208 या रमन वड़ैच 7807530001। सोनिक इंश्योरेंस।
5: हेलो गोपी, शुक्र है तू फोन चुक लिया। जिद्दण दा नवा घर लिया, सज्जन मित्र फोन चुकनो भी गए।
4: ओ सारे डरदे नहीं चकदे, उन्हां नूं लगदा तू मूविंग ली कहूंगा, कौन इन्ने भारे समान नूं हथ पावे।
5: ओ नहीं भरावा, मैं इंज नहीं करदा। आपां ते हर वार स्टार मूविंग वालियां नूं इक फोन करीदा, ओ बहुत वधिया तरीके नाल सारे घर दा समान सही सलामत बिना किसे झंझट दे मूव कर जांदे आ।
10: अपने घर जां ऑफिस दा समान मूव कराउणा होवे तां स्टार मूविंग दे मलकीत सिंह जी नूं अज ही कॉल करो 4038701790 403-870-1790 स्टार मूविंग।
0: रेडियो सर संगम ते एक बार फिर स्वागत 94.7 FM ते जी प्रोग्राम विच। आओ जरा हुण बाकी खबरां ते झात मारदे आं। टोरंटो खेतर दे विच वड्डा स्टॉर्म आया ते इस स्टॉर्म ने नुकसान भी काफ़ी किते ते इस नूं हिस्टोरिक स्टॉर्म भी जिहड़ा है ओ दस्या गया ते इस दे नाल तेज़ हवावां भारी बारिश ते 100 ईयर स्टॉर्म इस नूं कहा गया कई वालों। टोरंटो अते आस पास के इलाकों के विच इस स्टॉर्म के गुजर जाने तो बाद सफाई ते क्लीनअप का ते जो रेस्टोरेशन का काम है वो चल रहा ते चीज़ां आम वांग परत रही ने। ते बुधवार की शाम नूं ये जो वड्डा थंडर स्टॉर्म आया टोरंटो दे विच, इस विच गड़ेमारी बारिश ते तेज़ हवावां जिहड़ियां सी उह देखियां गईयां। अपने पूरे जोर दे विच सिटी ने ये इनफॉर्मेशन दित्ती कि हनेरा पसरिया सी ते 10,000 तो वध लोक जिहड़े सी बिना बिजली तो सी ते कुछ रिवर जिहड़ियां सी बिल्कुल ओवरफ्लो कर रही सी, इन्नी ज़्यादा बारिश हुई ते कई घरां दे विच पानी भर गया, मोटे मोटे गड़ेमारी भी हुई, दरख्त पावर लाइनज ते सबवे ते टोरंटो आइलैंड दे उपर फेरी सर्विसिज भी जिहड़ियां प्रभावित होईयां। एवरेज रेनफॉल जिहड़ी अगस्त दे विच 78 मिलीमीटर हुंदी है, ਜਦ ਕਿ ਸਿਰਫ ਇੱਕੋ ਰਾਤ ਪੂਰੇ ਮਹੀਨੇ ਦੇ ਵਿੱਚ 78 ਮਿਲੀਮੀਟਰ ਜਿਹੜੀ ਹੈ ਅਗਸਤ ਦੇ ਵਿੱਚ ਜਿਹੜੀ ਹੈ ਉਹ ਹੁੰਦੀ ਹੈ, ਅਤੇ ਇਹ ਭਾਵੇਂ ਸਤੰਬਰ ਸੀ ਪਰ ਕੁਛ ਘੰਟਿਆਂ ਦੇ ਵਿੱਚ 150 ਮਿਲੀਮੀਟਰ ਤੋਂ ਵੱਧ ਜਿਹੜੀ ਹੈ ਉਹ ਬਾਰਿਸ਼ ਸ਼ਹਿਰ ਦੇ ਵਿੱਚ ਰਿਕਾਰਡ ਕੀਤੀ ਗਈ। ਅਤੇ ਅੱਜ ਸਵੇਰੇ ਧੁੱਪ ਨਿਕਲ ਆਈ ਅਤੇ ਸ਼ਹਿਰ ਦੇ ਵਿੱਚ ਸਾਰਾ ਕੁਛ ਜਿਹੜਾ ਹੈ ਉਹ ਦੁਬਾਰਾ ਨੋਰਮਲ ਵਾਂਗ ਪਰਤਣਾ ਸ਼ੁਰੂ ਹੋਇਆ। ਅਤੇ ਇਹ ਵੀ ਦੱਸਿਆ ਗਿਆ ਸਿਟੀ ਵੱਲੋਂ ਕਿ ਦੁਪਹਿਰ ਤੱਕ ਜਿੰਨੇ ਘਰਾਂ ਦੀ ਬੱਤੀ ਗੁੱਲ ਹੋਈ ਸੀ ਉਹਨਾਂ ਵਿੱਚੋਂ 90% ਨੂੰ ਦੁਬਾਰਾ ਬਹਾਲ ਕਰ ਦਿੱਤਾ ਗਿਆ। ਔਰ ਕਿੰਨਾ ਕੁ ਬੈਡ ਸੀ ਇਹ ਸਟੋਰਮ, ਇਹਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਟੋਰੋਂਟੋ ਦਾ ਰੋਜਰਸ ਸਟੇਡੀਅਮ ਜੋ ਬਹੁਤ ਮਸ਼ਹੂਰ ਹੈ ਉਸ ਦੀ ਰੂਫ ਨੂੰ ਅਤੇ ਹੋਰ ਕਈ ਚੀਜ਼ਾਂ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਿਆ ਹੈ। ਅਤੇ ਇਸ ਵਿੱਚ ਇਹਦੇ ਵੀ ਇਹ ਵੀ ਦੱਸਿਆ ਗਿਆ ਕਿ ਇਹਦੀ ਜਿਹੜੀ ਸਟੋਰਮ ਦੇ ਵਿੱਚ ਇਸਦੀ ਰੂਫ ਨੂੰ ਨੁਕਸਾਨ ਹੋਇਆ ਅਤੇ ਇਸਦਾ ਨੁਕਸਾਨ ਦਾ ਜਾਇਜ਼ਾ ਅਸੀਂ ਬਾਅਦ ਵਿੱਚ ਲਵਾਂਗੇ। ਅਤੇ ਕੁਛ ਹੋਰ ਲਾਗੇ ਅਸਥਾਈ ਸਟਰਕਚਰ ਉਹ ਵੀ ਹਵਾ ਦੇ ਵਿੱਚ ਉੱਡ ਪੁੱਟ ਗਈਆਂ। ਸੋ ਹੈਵੀ ਰੇਨ ਅਤੇ ਗੋਲਫ ਵਾਲ ਬਾਲ ਸਾਈਜ਼ ਗੜੇਮਾਰੀ ਜਿਹੜੀ ਹੋਈ ਅਤੇ 110 ਕਿਲੋਮੀਟਰ ਦੀ ਤੋਂ ਵੱਧ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ। ਅਤੇ ਜੋ ਮੈਂ ਪਹਿਲਾਂ 10,000 ਦੱਸ ਰਿਹਾ ਸੀ ਉਹ ਅਸਲ ਵਿੱਚ ਗਿਣਤੀ ਜਿਹੜੀ ਹੈ ਬਿਨਾਂ ਬਿਜਲੀ ਤੋਂ ਕਸਟਮਰਸ ਦੀ ਜਿਹੜੀ ਸੀ ਉਹ 65,000 ਹੈ ਕਿ 65,000 ਲੋਕ ਬਿਨਾਂ ਬਿਜਲੀ ਤੋਂ ਉਹਨਾਂ ਨੂੰ ਰਾਤ ਬਿਤਾਉਣੀ ਪਈ ਹੈ। ਕਈ ਜਗ੍ਹਾ 'ਤੇ ਬਹਾਲ ਕੀਤੇ ਗਏ ਪਰ ਬਹੁਤ ਜਗ੍ਹਾ 'ਤੇ ਬਹਾਲ ਨਹੀਂ ਹੋ ਸਕਿਆ। ਸੋ ਇਹ ਸਟੋਰਮ ਜਿਹੜਾ ਆਇਆ ਹੈ ਉਸਨੇ ਪੂਰਾ ਹਿਲਾ ਦਿੱਤਾ ਹੈ ਅਤੇ ਇਸ ਨੂੰ ਗ੍ਰੇਟਰ ਟੋਰੋਂਟੋ ਏਰੀਆ ਦੇ ਵਿੱਚ ਜ਼ਬਰਦਸਤ ਕਲੀਨ ਅਪ ਹੈ ਅਤੇ ਟੋਰੋਂਟੋ ਫਾਇਰ ਸਰਵਿਸਿਜ਼ ਨੂੰ ਵੀ 1500 ਦੇ ਲਾਗੇ 24 ਘੰਟਿਆਂ ਦੇ ਵਿੱਚ ਕਾਲਸ ਆਈਆਂ। ਟੋਰੋਂਟੋ ਹਾਈਡਰੋ ਨੇ ਵੀ ਕਿਹਾ ਕਿ ਅਜੇ ਵੀ ਬਹੁਤ ਸਾਰੇ ਲੋਕ ਬਿਨਾਂ ਪਾਣੀ ਤੋਂ ਵੀ ਹੈਗੇ ਨੇ ਅਤੇ ਬਿਜਲੀ ਵੀ ਜਿਹੜੀ ਹੈ ਉੱਥੇ ਪ੍ਰੋਬਲਮ ਆਈ ਹੋਈ ਹੈ। ਸੋ ਅਸੀਂ ਕੁਛ ਖਬਰਾਂ ਹੋਰ ਲੋਕਲ ਆਪ ਜੀ ਨਾਲ ਸ਼ੇਅਰ ਕਰਦੇ ਹਾਂ ਅਤੇ ਕੁਛ ਆਸੇ ਪਾਸੇ ਦੀਆਂ ਵੀ ਹੈਗੀਆਂ ਨੇ। ਇਹਨਾਂ ਵਿੱਚ ਅਲਬਰਟਾ ਸਰਕਾਰ ਨੇ ਸੋਲਰ ਪੈਨਲ ਰੀਸਾਈਕਲਿੰਗ ਫੀਸ ਲਾਗੂ ਕਰਨ ਦਾ ਐਲਾਨ ਕੀਤਾ ਹੈ 1 ਅਕਤੂਬਰ ਤੋਂ, ਜਿਸ 'ਤੇ $15 ਦੀ ਫੀਸ ਲਾਗੂ ਹੋਵੇਗੀ। ਪ੍ਰੋਵਿੰਸ਼ੀਅਲ ਸਰਕਾਰ ਨੇ ਜ਼ਿਆਦਾ ਡਿਟੇਲ ਜਿਹੜੀਆਂ ਨੇ ਅਲਬਰਟਾ ਦੇ ਨਵੇਂ ਸੋਲਰ ਪੈਨਲ ਰੀਸਾਈਕਲਿੰਗ ਪ੍ਰੋਗਰਾਮ 'ਤੇ ਜਿਹੜੀਆਂ ਨੇ ਸ਼ੇਅਰ ਕੀਤੀਆਂ ਨੇ। ਸੋਲਰ ਪੈਨਲ ਜਿਹੜੇ ਨੇ ਉਹਨਾਂ ਨੂੰ ਅਲਬਰਟਾ ਦੇ ਲੈਂਡ ਫਿਲ ਵਿੱਚ ਸੁੱਟਣ ਤੋਂ 1 ਅਕਤੂਬਰ ਤੋਂ ਉਹਨਾਂ ਨੂੰ ਬੈਨ ਕਰ ਦਿੱਤਾ ਜਾਵੇਗਾ ਅਤੇ ਰੀਸਾਈਕਲ ਕਰਨ ਦੀ ਫੀਸ $15 ਇੱਕ ਪੈਨਲ ਦੀ ਹੋਵੇਗੀ। ਇਹ ਜਿਹੜੀ ਫੀਸ ਹੈ ਨਵੇਂ ਪੈਨਲ ਜੋ ਕਿ 1 ਅਕਤੂਬਰ ਤੋਂ ਬਾਅਦ ਜਿਹੜੇ ਸਪਲਾਈ ਹੋਣਗੇ ਉਹਨਾਂ 'ਤੇ ਲੱਗੇਗੀ ਅਤੇ ਕੋਈ ਰੈਟਰੋਐਕਟਿਵ ਫੀਸ ਜਿਹੜੇ ਆਲਰੇਡੀ ਲੱਗੇ ਹੋਏ ਨੇ ਇੰਸਟਾਲਡ ਨੇ ਉਹਨਾਂ 'ਤੇ ਨਹੀਂ ਹੋਵੇਗੀ। ਸੋ ਪ੍ਰੋਵਿੰਸ ਨੇ ਵੀਰਵਾਰ ਨੂੰ ਇਹ ਦੱਸਿਆ ਕਿ ਇਹ ਫੀਸ ਇਸ ਕਰਕੇ ਲਾਈ ਜਾ ਰਹੀ ਹੈ ਕਿਉਂਕਿ ਇਸ ਨੂੰ ਕਲੈਕਸ਼ਨ ਦੁਆਰਾ ਕੀਤੀ ਜਾਵੇਗੀ, ਟਰਾਂਸਪੋਰਟੇਸ਼ਨ, ਰੀਸਾਈਕਲਿੰਗ ਅਤੇ ਨਵੇਂ ਸਪਲਾਈਡ ਜਿਹੜੇ ਪੈਨਲਸ ਹੋਣਗੇ ਉਹਨਾਂ ਲਈ ਇਹ ਸਾਰਾ ਕੁਝ ਜੋ ਖਰਚਾ ਹੋਵੇਗਾ ਉਹਨੂੰ ਕਵਰ ਕਰਨ ਲਈ ਕੀਤਾ ਗਿਆ। ਜੇ ਆਮ ਰੈਜੀਡੈਂਸ਼ੀਅਲ ਇੰਸਟਾਲ ਕੋਈ ਕਰਦਾ ਹੈ 20 ਪੈਨਲ ਦਾ ਤਾਂ ਉਸ ਨੂੰ ਇਹ ਰੀਸਾਈਕਲ ਕਰਨ ਦੀ ਟੋਟਲ $244 ਫੀ ਹੋਵੇਗੀ ਅਤੇ ਓਵਰ ਇੰਸਟਾਲੇਸ਼ਨ ਕੋਸਟ ਦਾ ਇਹ ਥੋੜ੍ਹਾ ਹੀ ਹੋਵੇਗੀ, 1.5% ਹੋਵੇਗੀ। ਅਤੇ ਸੋਲਰ ਪੈਨਲ ਰੀਸਾਈਕਲਿੰਗ ਪ੍ਰੋਗਰਾਮ ਦੇ ਵਿੱਚ ਅਲਬਰਟਾ ਜਿਹੜਾ ਹੈ ਪਹਿਲਾ ਸੂਬਾ ਹੋਵੇਗਾ ਜੋ ਕਿ ਹਿੱਸਾ ਲੈ ਰਿਹਾ ਜੀ। ਇੱਕ ਖਬਰ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਸੀ ਟੂ ਸਕਾਈ ਰੀਜਨ ਦੇ ਵਿੱਚ ਇੱਕ ਹਾਈਕਰ ਜੋ ਕਿ ਐਤਵਾਰ ਤੋਂ ਗੁੰਮ ਹੈ, ਹਾਈਕਿੰਗ ਕਰਦਾ ਗਿਆ ਹੋਇਆ ਵਿਅਕਤੀ, ਸਟੈਨਿਸਲੈਵ ਵੋਲੋ ਇਸਦਾ ਨਾਮ ਹੈ ਅਤੇ ਸੀ ਟੂ ਸਕਾਈ ਗੰਡੋਲਾ ਦੇ ਸਕੁਮਿਸ਼ ਦੇ ਵਿੱਚ ਐਤਵਾਰ ਸਵੇਰੇ ਗਿਆ ਸੀ ਅਤੇ ਉਹ ਮਾਊਂਟੇਨ 'ਤੇ ਹਾਈਕਿੰਗ ਕਰਨ ਲਈ ਜਾ ਰਿਹਾ ਸੀ ਪਰ ਉਹ ਉੱਥੋਂ ਉਸ ਤੋਂ ਬਾਅਦ ਉਸਦਾ ਕੋਈ ਅਤਾ ਪਤਾ ਨਹੀਂ ਹੈ। ਲੇਕਿਨ ਬੁੱਧਵਾਰ ਨੂੰ ਸੋਸ਼ਲ ਮੀਡੀਆ 'ਤੇ ਇਹ ਪੋਸਟ ਕੀਤਾ ਗਿਆ ਉਸ ਵਿਅਕਤੀ ਦੀ ਸਿਸਟਰ ਵੱਲੋਂ ਕਿ ਉਸਨੇ ਪੁਲਿਸ ਨੂੰ 911 'ਤੇ ਕਾਲ ਕੀਤੀ ਹੈ ਅਤੇ ਉਸਦਾ ਫੋਨ ਚੱਲਿਆ ਸੀ ਕੁਝ ਸਮੇਂ ਲਈ। ਸੋ ਇਸ ਵੇਲੇ ਜੋ ਸਰਚ ਟੀਮ ਹੈ ਵੱਡੇ ਪੱਧਰ 'ਤੇ ਉਸਨੂੰ ਲੱਭਣ ਲਈ ਲੱਗੀ ਹੋਈ ਹੈ ਅਤੇ 10 ਕਿਲੋਮੀਟਰ ਦੇ ਏਰੀਏ ਦੇ ਵਿੱਚ ਜਿਹੜੀ ਹੈ ਜੀ ਇਹ ਇਸ ਵੇਲੇ ਸਰਚ ਫੈਲੀ ਹੋਈ ਹੈ। 43 ਸਾਲਾਂ ਦਾ ਇਹ ਵਿਅਕਤੀ ਹੈ ਅਤੇ 5'11" ਉਸਦੀ ਹਾਈਟ ਹੈ, ਉਸਨੂੰ ਲੱਭਣ ਦੇ ਯਤਨ ਕੀਤੇ ਜਾ ਰਹੇ ਨੇ। 2 ਦਿਨ ਦੀ ਚੁੱਪ ਚਾਪ ਤੋਂ ਬਾਅਦ ਉਸਨੇ ਇੱਕ ਬਰੀਫ ਜੀ 911 ਕਾਲ ਵੀ, ਜਿਸ ਨਾਲ ਉਸਦੇ ਜੀਵਿਤ ਮਿਲਣ ਦੀਆਂ ਸੰਭਾਵਨਾਵਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਵੱਧ ਗਈਆਂ। ਚੋਰੀ ਦੀ ਗੱਡੀ 180 ਕਿਲੋਮੀਟਰ ਦੀ ਰਫ਼ਤਾਰ 'ਤੇ ਭਜਾਉਣ ਦੇ ਮਾਮਲੇ ਦੇ ਵਿੱਚ 2 ਵਿਅਕਤੀਆਂ ਨੂੰ ਪੁਲਿਸ ਨੇ ਚਾਰਜ ਕੀਤਾ। ਇਹ ਰਜਾਇਨਾ ਦੀ ਖਬਰ ਹੈ ਅਤੇ ਇੱਕ ਜਗ੍ਹਾ 'ਤੇ ਉਹਨਾਂ ਨੇ ਗੱਡੀ ਫਿਰ ਹਿੱਟ ਕਰ ਦਿੱਤੀ ਅਤੇ ਫਿਰ ਜਿਹੜੇ ਸੀ ਉਹਨਾਂ ਨੂੰ ਫੜ ਲਿਆ ਗਿਆ ਅਤੇ 180 ਕਿਲੋਮੀਟਰ ਦੀ ਸਪੀਡ 'ਤੇ ਚੋਰੀ ਦੀ ਗੱਡੀ ਭਜਾ ਰਹੇ ਸਨ। ਰਜਾਈਨਾ ਦੀ ਇਹ ਖਬਰ ਹੈ ਜੀ। ਦੋਵੇਂ ਵਿਅਕਤੀ ਜਿਹੜੇ ਨੇ ਉਸ ਹਾਦਸੇ ਦੀ ਜਗ੍ਹਾ ਤੋਂ ਬਾਅਦ ਵਿੱਚ ਭੱਜ ਗਏ, ਪਰ ਫਿਰ ਉਸ ਉਹਨਾਂ ਨੂੰ ਜਿਹੜਾ ਹੈ ਲਾਗੇ ਹੀ ਲੱਭ ਲੈ ਗਿਆ ਅਤੇ ਜਿਹੜਾ ਹੈ ਉਹਨਾਂ ਤੋਂ ਹੁਣ ਚਾਰਜ ਕੀਤਾ ਜਾਵੇਗਾ। ਕੁਛ ਖਬਰਾਂ ਪੰਜਾਬ ਦੀਆਂ ਵੀ ਸ਼ੇਅਰ ਕਰ ਲੈਂਦੇ ਹਾਂ ਕਿਉਂਕਿ ਸਾਡੇ ਕੋਲ ਸਮਾਂ ਤਾਂ ਅਜੇ ਹੈ ਅਤੇ ਸਾਡੇ ਕੋਲ ਜੋ ਆਮ ਤੌਰ 'ਤੇ ਜੋ ਜਤਿੰਦਰ ਪੰਨੂ ਜੀ ਖਬਰਾਂ ਜ਼ਿਆਦਾ ਕਰਕੇ ਸ਼ੇਅਰ ਕਰਦੇ ਨੇ ਉਹਨਾਂ ਨੇ ਪ੍ਰੋਗਰਾਮ ਦੇ ਵਿੱਚ ਅੱਜ ਉਹ ਉਹਨਾਂ ਨੇ ਹਾਜ਼ਰ ਨਹੀਂ ਹੋਣਾ। ਮੈਂ ਰੋ ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਅਗਰ ਤੁਸੀਂ ਟਰੱਕ ਓਨਰ ਓਪਰੇਟਰ ਹੋ, ਟਰੱਕਾਂ ਦੀ ਕੰਪਨੀ ਹੈ ਤਾਂ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਹਨ। ਮਾਨਸ ਪਹੁਜਾ ਉਹਨਾਂ ਦਾ ਫੋਨ ਨੰਬਰ ਹੈ 587-882-1208 5878-32-1208 ਸੋਨਿਕ ਇੰਸ਼ੋਰੈਂਸ। ਵਾਈ ਵਾਈ ਸੀ ਹੋਮ ਕੇਅਰ, ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ ਵਾਈ ਵਾਈ ਸੀ ਹੋਮ ਕੇਅਰ ਦੇ ਵੀਰਪਾਲ ਕੌਰ ਹੋਰਾਂ ਨਾਲ ਸੰਪਰਕ ਕਰ ਲਓ। ਇਹਨਾਂ ਦੀ ਕੰਪਨੀ ਵਾਈ ਵਾਈ ਸੀ ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਅਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ। ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਨੂੰ 825-760-0983 'ਤੇ ਕਾਲ ਕਰ ਲਓ 8257600983। ਓ ਐੱਸ ਐੱਸ ਸਮਾਈਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰਿਜ ਏਰੀਆ ਵਿੱਚ ਖੁੱਲ੍ਹ ਗਿਆ ਹੈ ਓ ਐੱਸ ਐੱਸ ਸਮਾਈਲ ਮੈਡੀਕਲ। ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ, ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ, ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ। ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ ਹੈ, ਤੁਸੀਂ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ 587-687-4696 5876-617-4696 ਓ ਐੱਸ ਐੱਸ ਸਮਾਈਲ ਮੈਡੀਕਲ। ਮਰਸੀਡੀਜ਼ ਬੈਂਸ ਕੰਟਰੀ ਹਿਲਸ ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਹੈ ਅਤੇ ਕੰਟਰੀ ਹਿਲਸ ਦੇ ਉੱਪਰ ਹੈ। ਕੰਟਰੀ ਹਿਲਸ ਮਰਸੀਡੀਜ਼ ਬੈਂਸ ਦੇ ਵੱਡਾ ਸ਼ੋਰੂਮ ਹੈ ਜਿੱਥੋਂ ਤੁਸੀਂ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਹੋਰਾਂ ਨਾਲ ਕੰਟੈਕਟ ਕਰ ਸਕਦੇ ਹੋ। ਗੌਰਵ ਹੋਰਾਂ ਦਾ ਫੋਨ ਨੰਬਰ ਹੈ ਜੀ 403-903-6657 4039037-57। ਕੰਟਰੀ ਹਿਲ ਮਰਸੀਡੀਜ਼। ਪੰਜਾਬ ਇੰਸ਼ੋਰੈਂਸ, ਅਗਰ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰ ਲਓ। ਲਾਈਫ ਇੰਸ਼ੋਰੈਂਸ, ਸੁਪਰਵੀਜ਼ਰ ਇੰਸ਼ੋਰੈਂਸ ਅਤੇ ਮੋਰਗੇਜ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਹਾਸਲ ਕਰਨ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਦਾ ਫੋਨ ਨੰਬਰ ਨੋਟ ਕਰੋ। ਫੋਨ ਨੰਬਰ ਹੈ 403-404-3500। ਹੋਰ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਸਿਟੀ ਸਕੇਪ ਲੈਂਡਿੰਗ ਪਲਾਜ਼ੇ ਵਿੱਚ ਸਥਿਤ ਆਫਿਸ 'ਤੇ ਵੀ ਵਿਜ਼ਿਟ ਕਰ ਸਕਦੇ ਹੋ। ਮਦਰ ਇੰਡੀਆ ਰੈਸਟੋਰੈਂਟ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਸਿਟੀ ਸਕੇਪ ਲੈਂਡਿੰਗ ਵਿੱਚ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ ਹੈ। 40 ਤੱਕ ਗੈਸਟ ਬੈਠ ਕੇ ਖਾਣਾ ਖਾ ਸਕਦੇ ਨੇ। ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ। ਫੋਨ 403-936-7070 4039367777। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ। ਪਿਕਸਲ ਫੋਟੋ ਸਟੂਡੀਓ ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ। ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਕੰਟਰੀ ਦੀ ਪਾਸਪੋਰਟ ਫੋਟੋ, OCI, US ਵੀਜ਼ਾ ਜਾਂ ਕਿਸੇ ਕਿਸਮ ਦੀ ਗੌਰਮੈਂਟ ID ਦੀ ਫੋਟੋ ਸਿਰਫ $7 ਵਿੱਚ ਬਣਵਾ ਸਕਦੇ ਹੋ। ਟੌਪ ਕੁਆਲਿਟੀ ਦੇ ਘੱਟ ਰੇਟ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ, ਬੇਬੀ ਫੋਟੋ, ਬਿਜ਼ਨਸ ਪੋਰਟਰੇਟ ਵੀ ਲੈ ਸਕਦੇ ਹੋ। ਫੋਟੋ ਪ੍ਰਿੰਟਿੰਗ ਵੀ ਬਹੁਤ ਵਧੀਆ ਕੁਆਲਿਟੀ ਵਿੱਚ ਕਰ ਦਿੰਦੇ ਨੇ। ਫੋਨ 403-947-0060 ਪਿਕਸਲ ਫੋਟੋ ਸਟੂਡੀਓ। ਬਾਕੀ ਰਹਿੰਦੇ ਸਮੇਂ ਦੇ ਵਿੱਚ ਕੁਛ ਹੋਰ ਖਬਰਾਂ ਆਪ ਜੀ ਨਾਲ ਸਾਂਝੀਆਂ ਕਰਦੇ ਹਾਂ ਜੀ। ਐਡਮਿੰਟਨ ਸ਼ਹਿਰ ਦੀ ਖਬਰ ਹੈ ਕਿ 2024 ਦੇ ਵਿੱਚ ਇੱਕ ਕੁੱਤੇ ਨੇ ਹਮਲਾ ਕਰਕੇ 11 ਸਾਲਾ ਲੜਕੇ ਨੂੰ ਮਾਰ ਦਿੱਤਾ ਸੀ। ਉਸ ਹਮਲੇ ਦੇ ਕੇਸ ਦੇ ਵਿੱਚ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਹੈ ਅਤੇ ਉਸ ਕੁੱਤੇ ਦੀ ਮਾਲਕ ਔਰਤ ਨੂੰ 2 ਸਾਲ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ, ਹਾਊਸ ਅਰੈਸਟ ਦੇ ਵਿੱਚ ਰਹਿਣਾ ਪਵੇਗਾ, ਘਰ ਦੇ ਵਿੱਚ ਹੀ ਨਜ਼ਰਬੰਦ। ਕ੍ਰਿਸਟਲ ਮੈਕਡੋਨਲਡ ਨੂੰ ਗਿਲਟੀ ਪਾਇਆ ਗਿਆ ਕ੍ਰਿਮੀਨਲ ਨੈਗਲੀਜੈਂਸ, ਜਿਸ ਵਿੱਚ ਉਸਦੇ 2 ਵੱਡੇ ਜਿਹੜੇ ਕੁੱਤੇ ਸੀਗੇ ਜੀ, ਉਹਨਾਂ ਨੇ ਸਾਊਥ ਐਡਮਿੰਟਨ ਦੇ ਘਰ ਦੇ ਵਿੱਚ April 1, 2024 ਨੂੰ ਇੱਕ ਬੱਚੇ 'ਤੇ ਹਮਲਾ ਬੋਲ ਦਿੱਤਾ ਅਤੇ ਇੱਕ ਬੱਚਾ ਜੋ ਕਿ 11 ਸਾਲਾਂ ਦਾ ਸੀ ਉਸਦੀ ਬਾਅਦ ਵਿੱਚ ਮੌਤ ਹੋ ਗਈ। ਟ੍ਰਾਇਲ ਦੇ ਵਿੱਚ ਇਹ ਨੋਟ ਕੀਤਾ ਗਿਆ ਕਿ ਕੁੱਤੇ ਕਿ ਜਿਨ੍ਹਾਂ ਦੋਵਾਂ ਦਾ ਭਾਰ ਜਿਹੜਾ ਹੈ 100-100 ਪਾਉਂਡ ਤੋਂ ਜ਼ਿਆਦਾ ਸੀ ਅਤੇ ਵਾਇਲੈਂਸ ਦੀ ਹਿਸਟਰੀ ਸੀ ਅਤੇ ਉਹਨਾਂ ਨੇ ਇਸ ਬੱਚੇ 'ਤੇ ਹਮਲਾ ਤੋਂ ਕਰਨ ਤੋਂ ਪਹਿਲਾਂ ਹੀ 2 ਵਿਅਕਤੀਆਂ ਨੂੰ ਪਹਿਲਾਂ ਹੀ ਉਹਨਾਂ ਨੇ ਵੱਢਿਆ ਹੋਇਆ ਸੀ ਜਿਸ 'ਤੇ ਇੱਕ ਛੋਟੇ ਕੁੱਤੇ ਨੂੰ ਅਤੇ ਬਿੱਲੀ ਦੀ ਵੀ ਉਹਨਾਂ ਨੇ ਜਾਨ ਲਈ ਹੋਈ ਸੀ। ਸੋ ਜਦੋਂ ਜੱਜ ਨੇ ਮੈਕਡੋਨਲਡ ਨੂੰ ਗਿਲਟੀ ਪਾਇਆ ਅਤੇ ਇਹ ਵੀ ਕਿ ਉਹਨਾਂ ਨੇ ਸਮਝਿਆ ਕਿ ਉਹਨਾਂ ਉਸ ਔਰਤ ਨੇ ਬੱਚੇ ਨੂੰ ਬਚਾਉਣ ਲਈ ਜਿਵੇਂ ਕਿ ਕੁਛ ਨਹੀਂ, ਕੋਈ ਜਿਹੜੇ ਪ੍ਰੋਪਰ ਸਟੈਪ ਸੀ ਨਹੀਂ ਲਏ, ਕੁੱਤਿਆਂ ਨੂੰ ਪ੍ਰੋਪਰਲੀ ਟ੍ਰੇਨ ਨਹੀਂ ਕੀਤਾ ਗਿਆ ਅਤੇ ਉਹਨਾਂ ਨੂੰ ਜਿਹੜਾ ਹੈ ਬੱਚੇ ਦੀ ਪ੍ਰੈਜੈਂਸ ਦੇ ਵਿੱਚ ਉਹਨਾਂ ਨੂੰ ਬੰਨ ਕੇ ਨਹੀਂ ਰੱਖਿਆ। ਅਤੇ ਇਸ ਵੇਲੇ ਜੱਜ ਨੇ ਇਹ ਵੀ ਕਿਹਾ ਕਿ ਜੋ ਕਿ ਲੜਕੇ ਦਾ ਫਾਦਰ ਸੀ, ਜੋ ਕਿ ਰੂਮਮੇਟ ਸੀ ਉਸ ਵੇਲੇ ਉਸ ਔਰਤ ਦਾ, ਉਹ ਬੱਚੇ ਨੂੰ ਜਿਹੜਾ ਸੀ ਕੁੱਤਿਆਂ ਕੋਲੋਂ ਉਸ ਵੇਲੇ ਬਚਾਉਂਦਾ ਮੈਕਡੋਨਲਡ ਨੇ। ਅਤੇ ਬੇਨਤੀ ਕੀਤੀ ਅਦਾਲਤ ਨੂੰ ਇਸ ਔਰਤ ਨੇ ਵੀ ਉਹ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਾ ਕੇ ਉਹ ਆਪਣਾ ਸਜ਼ਾ ਦਾ ਸਮਾਂ ਬਿਤਾਉਣਾ ਚਾਹੁੰਦੀ ਹੈ ਜਿੱਥੇ ਕਿ ਉਹ ਇਸ ਵੇਲੇ ਰਹਿੰਦੀ ਹੈ, ਕਿਉਂਕਿ ਅਲਬਰਟਾ ਦੇ ਵਿੱਚ ਸੋਸ਼ਲ ਮੀਡੀਆ ਬੈਕਲੈਸ਼ ਨੇ ਉਸਦਾ ਜੀਣਾ ਹਰਾਮ ਕੀਤਾ ਹੋਇਆ। ਯੂਕੇ ਦੀ ਇੱਕ ਖਬਰ ਹੈ ਕਿ ਬ੍ਰਿਟਿਸ਼ ਪੁਲਿਸ ਜਿਹੜੀ ਹੈ ਲੱਭ ਰਹੀ ਹੈ ਕਿ ਗਿਨਿਸ ਬੀਅਰ ਜਿਹੜੀ ਹੈ ਜੀ ਵੱਡੇ ਮਾਤਰਾ ਦੇ ਵਿੱਚ ਦੋ ਟਰੱਕ ਵੱਡੇ ਜਿਹੜੇ ਨੇ ਉਹ ਚੋਰਾਂ ਨੇ ਚੋਰੀ ਕਰ ਲਏ, ਜਿਨ੍ਹਾਂ ਦੀ ਕੀਮਤ 1,15,000 ਪਾਊਂਡ ਜੋ ਕਿ ਤਕਰੀਬਨ 2,15,000 ਕੈਨੇਡੀਅਨ ਡਾਲਰ ਬਣਦੀ ਹੈ, ਉਹ ਚੋਰੀ ਕਰਕੇ ਲੈ ਗਿਆ। ਅਤੇ 70,000 ਪੁਆਇੰਟ ਜਿਹੜੇ ਨੇ ਜੀ ਇਹ ਹੈਗੇ ਨੇ, ਇੱਕ ਡੀਪੂ ਦੇ ਵਿੱਚੋਂ, ਲਿਵਰਪੂਲ ਦੇ ਵਿੱਚੋਂ, ਨੌਰਥ ਵੈਸਟ ਇੰਗਲੈਂਡ ਦੇ ਵਿੱਚ ਇਹ ਚੋਰੀ ਜਿਹੜੀ ਹੈ ਉਹ ਕੀਤੀ ਗਈ ਹੈ ਜੀ। ਕੁਛ ਖਬਰਾਂ ਪੰਜਾਬ ਦੇ ਨਾਲ ਸੰਬੰਧਿਤ ਆਪ ਜੀ ਨਾਲ ਸਾਂਝੀਆਂ ਕਰ ਲੈਂਦੇ ਹਾਂ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਵੀਰਵਾਰ ਨੂੰ ਇੱਕ ਬੇਅਦਬੀ ਦੀ ਘਟਨਾ ਹੋਣ ਦੀ ਖਬਰ ਹੈ ਜੀ। ਇੱਕ ਪ੍ਰਾਪਤ ਖਬਰ ਦੇ ਮੁਤਾਬਕ ਇੱਕ ਮੁਲਜ਼ਮ ਨੇ ਗੁਟਕਾ ਸਾਹਿਬ ਦੇ ਅੰਗ ਪਾੜ ਦਿੱਤੇ ਅਤੇ ਇਸ ਤੋਂ ਬਾਅਦ ਪਾੜੇ ਗਏ ਅੰਗਾਂ ਨੂੰ ਇੱਕ ਔਰਤ ਦੀ ਚੁੰਨੀ ਦੇ ਪੱਲੇ ਨਾਲ ਬੰਨ੍ਹ ਦਿੱਤਾ। ਮਾਮਲੇ ਦੀ ਜਾਣਕਾਰੀ ਮਿਲਣ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਥਾਣਾ ਕੋਤਵਾਲੀ ਵਿੱਚ ਸ਼ਿਕਾਇਤ ਦਿੱਤੀ। ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਕਾਬੂ ਕਰ ਲਿਆ। ACP ਸੈਂਟਰਲ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਸ਼ਹੀਦ ਊਧਮ ਸਿੰਘ ਨਗਰ ਨਵਾਂਸ਼ਹਿਰ ਭਾਵ ਨਿਵਾਸੀ ਜਿਹੜਾ ਹੈ ਜੀ ਊਧਮ ਸਿੰਘ ਨਗਰ ਦਾ ਰਹਿਣ ਵਾਲਾ ਮਨਦੀਪ ਸਿੰਘ ਵਜੋਂ ਹੋਈ ਹੈ। ਇਹ ਦੱਸਿਆ ਗਿਆ ਕਿ ਮਨਦੀਪ ਸਿੰਘ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਲਈ ਪਹੁੰਚਿਆ ਸੀ ਅਤੇ ਉਸਨੇ ਗੁਟਕਾ ਸਾਹਿਬ ਦੀ ਅਰਦਾਸ ਵਾਲੇ ਅੰਗ ਪਾੜ ਕੇ ਇੱਕ ਔਰਤ ਦੀ ਚੁੰਨੀ ਦੇ ਪੱਲੇ ਨਾਲ ਬੰਨ੍ਹ ਦਿੱਤੇ। ਉਹ ਵੀ ਉਸੇ ਦੇ ਸ਼ਹਿਰ ਦੀ ਰਹਿਣ ਵਾਲੀ ਹੈ ਅਤੇ ਪਰਿਵਾਰ ਦੇ ਨਾਲ ਮੱਥਾ ਟੇਕਣ ਪਹੁੰਚੀ ਹੋਈ ਔਰਤ ਸੀ। ਔਰ ਇਹ ਦੱਸਿਆ ਗਿਆ ਕਿ ਉਹ ਔਰਤ ਨੇ ਹੀ ਜਿਹੜਾ ਹੈ ਉਸਨੂੰ ਪਛਾਣਿਆ, ਦੇਖਿਆ ਕਿ ਮੇਰੇ ਪੱਲੇ ਦੇ ਨਾਲ ਜਿਹੜਾ ਹੈ ਕੀ ਕੁਛ ਬੰਨਿਆ ਹੋਇਆ ਅਤੇ ਉਸ ਤੋਂ ਬਾਅਦ ਉਹਨੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਹਰਕਤ ਵਿੱਚ ਆਏ ਸਾਰੇ ਮੁਲਾਜ਼ਮ। ਇਹ ਜਿਹੜਾ ਮੁੰਡਾ ਸੀਗਾ ਜੀ ਇਹਨੂੰ ਉੱਥੋਂ ਹੀ ਫੜਿਆ ਗਿਆ ਅਤੇ ਉਸਨੂੰ ਪੁਲਿਸ ਦੇ ਹਵਾਲੇ ਬਾਅਦ ਵਿੱਚ ਕੀਤਾ ਗਿਆ ਜਿਵੇਂ ਮੈਂ ਪਹਿਲਾਂ ਦੱਸਿਆ। ਅਤੇ ਇੱਕ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਉੱਥੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਕਰਮਚਾਰੀ ਸੀ ਉਹਨਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਹੀ ਇਸ ਨੂੰ ਮੁਲਜ਼ਮ ਨੂੰ ਜਿਹੜਾ ਕਾਬੂ ਕੀਤਾ ਗਿਆ ਅਤੇ ਘਟਨਾ ਦੇ ਪਿੱਛੇ ਦਾ ਮਕਸਦ ਜਿਹੜਾ ਉਹ ਪਤਾ ਕਰਨ ਦੀ ਟਰਾਈ ਕੀਤੀ ਜਾ ਰਹੀ ਕਿ ਕਿਉਂ ਹੈ। ਸੋ ਅਸਲ ਵਿੱਚ ਪੁਸ਼ਟੀ ਕਰਦਿਆਂ ਸ਼੍ਰੀ ਹਰਿਮੰਦਰ ਸਾਹਿਬ ਦੇ ਜਨਰਲ ਮੈਨੇਜਰ ਮੇਜਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਵੀਰਵਾਰ ਸਵੇਰੇ ਇਹ ਘਟਨਾ ਵਾਪਰੀ ਹੈ ਅਤੇ ਇਹ ਕਿਉਂ ਹੋਈ ਹੈ ਅਤੇ ਇੱਥੋਂ ਤੱਕ ਪਤਾ ਲੱਗਾ ਕਿ ਇਹ ਜੋ ਉਸਦਾ ਜੋ ਲੜਕਾ ਪੁਲਿਸ ਨੇ ਫੜਿਆ ਜੀ ਉਸ ਲੜਕੇ ਦੀ ਮਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇਹ ਲੜਕਾ ਕਈ ਸਾਲਾਂ ਤੋਂ ਦਵਾਈ ਖਾ ਰਿਹਾ ਅਤੇ ਮਾਨਸਿਕ ਪਰੇਸ਼ਾਨੀ ਤੋਂ ਪੀੜਿਤ ਹੈ ਅਤੇ ਉਸਦੇ ਸਬੂਤ ਵੀ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਲੜਕੇ ਦਾ ਪਿਤਾ ਵੀ ਇਸੇ ਤਰ੍ਹਾਂ ਦਾ ਕਿਸੇ ਦਿਮਾਗੀ ਪਰੇਸ਼ਾਨੀ ਤੋਂ ਪੀੜਿਤ ਹੈ ਅਤੇ ਇਸ ਕਰਕੇ ਉਸਨੇ ਕੰਮ ਬਹੁਤ ਗਲਤ ਕੀਤਾ ਮੰਨਦੇ ਨੇ, ਪਰ ਇਹ ਗੱਲ ਨੂੰ ਦਿਮਾਗ ਵਿੱਚ ਰੱਖਿਆ ਜਾਵੇ ਕਿ ਇਹ ਜਿਹੜਾ ਹੈ ਇਸ ਅਜਿਹਾ ਜਿਹੜਾ ਹੋਇਆ ਇਸ ਦੇ ਪਿੱਛੇ ਇਸ ਗੱਲ ਦਾ ਵੀ ਖਿਆਲ ਰੱਖਿਆ ਜਾਵੇ ਕਿ ਇਹ ਲੜਕਾ ਕੀ ਹੈ ਅਤੇ ਇਹ ਅਸਲ ਵਿੱਚ ਕੀ ਕਰਨਾ ਚਾਹੁੰਦਾ ਸੀ, ਸਾਰਾ ਬੜਾ ਹਿਸਾਬ ਨਾਲ ਜਿਹੜਾ ਪਤਾ ਕੀਤਾ ਜਾਵੇ। ਸੋ ਇਹ ਖਬਰਾਂ ਅਤੇ ਨਾਲ ਇਹ ਵੀ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤਾਂ ਅਗਲੇ ਸਾਲ ਹੋਣੀਆਂ ਨੇ ਅਤੇ ਸਿਆਸੀ ਸਰਗਰਮੀਆਂ ਵਧੀਆਂ ਨੇ, ਪਰ ਸਿਆਸੀ ਸਮੀਕਰਨਾਂ ਅਤੇ ਗੱਠਜੋੜ ਨੂੰ ਲੈ ਕੇ ਜਿਹੜੀ ਚਰਚਾ ਹੈ ਬੜੀ ਉਹ ਤੇਜ਼ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਗਰੁੱਪ ਜਿਹੜਾ ਹੈ ਉਹ ਅਤੇ ਭਾਜਪਾ ਦੇ ਦਰਮਿਆਨ ਗੱਠਜੋੜ ਦੀ ਚਰਚਾ ਚੱਲਦੀ ਹੈ, ਕਦੇ ਹਟ ਵੀ ਜਾਂਦੀ ਹੈ। ਭਾਜਪਾ ਦੇ ਕੁਛ ਦੋ ਚਾਰ ਵਿਅਕਤੀ ਕਹਿ ਵੀ ਦਿੰਦੇ ਨੇ ਕਿ ਨਹੀਂ ਸਮਝੌਤਾ ਸਾਡਾ ਹੋਣਾ ਨਹੀਂ ਹੈ, ਅਸੀਂ ਇਕੱਲੇ ਲੜਾਂਗੇ ਆਹ ਕਰਾਂਗੇ ਉਹ ਕਰਾਂਗੇ, ਪਰ ਦੋਵਾਂ ਧਿਰਾਂ ਨੂੰ ਸ਼ਾਇਦ ਅੰਦਰ ਖਾਤੇ ਇਸ ਗੱਲ ਦਾ ਪਤਾ ਹੈ ਤਾਂ ਉਹ ਇਸ ਕਰਕੇ ਉਹ ਜਿਹੜਾ ਉਪਰੋਂ ਉਪਰੋਂ ਇਹ ਕਹਿ ਦਿੰਦੇ ਨੇ ਕਿ ਇਕੱਲੇ ਲੜਨ ਨੂੰ ਅਸੀਂ ਤਿਆਰ ਹਾਂ, ਪਰ ਉਹਨਾਂ ਨੂੰ ਪਤਾ ਕਿ ਸਾਡਾ ਬਣੇਗਾ ਨਹੀਂ ਇਕੱਲਿਆਂ ਦਾ ਕੁਛ। ਅਤੇ ਇਸ ਵੇਲੇ ਇਹ ਵੀ ਸਮਝ ਆਉਂਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਪੁਨਰ ਸੁਰਜੀਤ ਗੱਠਜੋੜ ਵੀ ਜਿਹੜਾ ਹੈ ਉਹ ਭਾਜਪਾ ਨਾਲ ਸਾਂਝ ਬਣਾਉਣ ਲਈ ਤਿਆਰ ਹੈ। ਗਿਆਨੀ ਹਰਪ੍ਰੀਤ ਸਿੰਘ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੁਨਰ ਸੁਰਜੀਤ ਅਕਾਲੀ ਦਲ ਦੇ ਆਗੂ, ਉਹਨਾਂ ਨੇ ਗੱਲ ਇਹ ਗੱਲ ਕਹੀ ਹੈ ਕਿ ਸਾਨੂੰ ਭਾਜਪਾ ਨਾਲ ਸਾਂਝ ਬਣਾਉਣ ਦੇ ਵਿੱਚ ਕੋਈ ਹਰਜ ਨਹੀਂ ਹੈ ਅਤੇ ਭਾਜਪਾ ਵੀ ਇਸ ਗੱਲ ਦੇ ਵਿੱਚ ਉਹਨਾਂ ਨੂੰ ਅੰਦਾਜ਼ਾ ਹੈ ਕਿ ਪੇਂਡੂ ਖੇਤਰਾਂ ਦੇ ਵਿੱਚ ਉਹਨਾਂ ਦੀ ਕੋਈ ਕੋਈ ਖਾਸ ਉਹਨਾਂ ਦਾ ਆਧਾਰ ਨਹੀਂ ਹੈ ਅਤੇ ਨਾਲ ਹੀ ਉਹਨਾਂ ਨੇ ਸਿੱਖ ਚਿਹਰਿਆਂ ਨੂੰ ਅੱਗੇ ਲਿਆ ਕੇ ਜਿਹੜਾ ਹੈ ਸੂਬੇ ਦੀ ਰਾਜਨੀਤੀ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਹੈ ਪਰ ਹਾਲ ਦੀ ਘੜੀ ਇਸ ਵਿੱਚ ਬਹੁਤਾ ਕੁਛ ਬਦਲਾਅ ਨਜ਼ਰ ਨਹੀਂ ਆ ਰਿਹਾ ਸੋ ਕੀ ਸੁਖਬੀਰ ਸਿੰਘ ਬਾਦਲ ਜਾਂ ਕੁਛ ਹੋਰ ਲੋਕ ਇਸ ਵਾਸਤੇ ਇਸ ਮਾਮਲੇ 'ਤੇ ਕੋਈ ਚੁੱਪ ਖੋਲ੍ਹਣਗੇ ਆਪਣੀ ਕੋਈ ਜਾਣਕਾਰੀ ਦੇਣਗੇ ਜਾਂ ਇਹ ਜਦੋਂ ਸਾਰੇ ਅਕਾਲੀਆਂ ਦੇ ਗਰੁੱਪ ਇਸ ਤਰ੍ਹਾਂ ਰਲ ਜਾਂਦੇ ਨੇ ਤਾਂ ਕੀ ਇਹ ਜਿਹੜਾ ਹੈ ਗੱਠਜੋੜ ਹੈ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋ ਸਕਦਾ ਹੈ ਤਿੰਨ ਧਿਰਾਂ ਦਾ ਗੱਠਜੋੜ ਜਿਹੜਾ ਹੈ ਇਸ ਵਿੱਚ ਮੰਨਿਆ ਜਾ ਰਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਜਿਹੜਾ ਰੌਲਾ ਪਿਆ ਹੋਇਆ ਕਿ ਪੁਨਰ ਸੁਰਜੀਤ ਨਾਲ ਸੰਬੰਧਿਤ ਕੁਝ ਆਗੂ ਚਾਹੁੰਦੇ ਨੇ ਕਿ ਪਹਿਲਾਂ ਸੁਖਬੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਅਤੇ ਫਿਰ ਅਸੀਂ ਜਿਹੜਾ ਹੈ ਅਕਾਲੀ ਦਲ ਨੂੰ ਜਿਹੜਾ ਹੈ ਜਾਂ ਇਸ ਭਾਜਪਾ ਨੂੰ ਅਤੇ ਗੱਠਜੋੜ ਨੂੰ ਸਮਰਥਨ ਦੇ ਸਕਦੇ ਹਾਂ। ਪ੍ਰਧਾਨ ਮੰਤਰੀ ਮੋਦੀ ਦੇ ਨਾਲ ਵੀ ਮੁਲਾਕਾਤ ਹੋਈ ਸੀ ਸੁਖਬੀਰ ਸਿੰਘ ਬਾਦਲ ਹੋਣਾ ਦੀ, ਲੇਕਿਨ ਉਸ ਤੋਂ ਬਾਅਦ ਇਹ ਸਾਰੀਆਂ ਧਿਰਾਂ ਕਹਿੰਦੇ ਇਸ ਗੱਲ 'ਤੇ ਸਹਿਮਤੀ ਪ੍ਰਗਟਾ ਰਹੀਆਂ ਨੇ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਜਿਹੜਾ ਹੈ ਉਹ ਸਰਕਾਰ ਦੇ ਵਿੱਚੋਂ ਬਾਹਰ ਕਰਨਾ ਹੈ ਕਿਸੇ ਨਾ ਕਿਸੇ ਤਰੀਕੇ, ਅਤੇ ਇਸ ਵਾਸਤੇ ਆਪਸੀ ਜੋ ਸਾਡੀ ਸਾਂਝ ਹੈ ਉਸਨੂੰ ਵਧਾਉਣਾ ਬਹੁਤ ਜ਼ਰੂਰੀ ਹੈ। ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਜੀ, ਸਤਿ ਸ਼੍ਰੀ ਅਕਾਲ।